0: ਇੱਕ ਨਹੀਂ ਆਸ ਕੀ ਦੂਜਾ ਲੱਗੇ ਜਾਏ ਨਾਨਕ ਆਸ ਕੰਡੀਏ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਹੁਣ ਆਖੀਏ ਜੇ ਲੇਖੇ ਵਰਤੇ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੱਢ ਖਾ ਜਾਏ ਨਾਨਕ ਦੋਵੇਂ ਕੁੜੀਆਂ ਪਾਈ ਪੌੜੀ ਜਿਸ ਵਿੱਚ

ਪੌੜੀ ਸੇਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀ ਹੈ ਜ਼ਿੰਦਗੀ ਤਾਂ ਪਾਈ ਆਪਣਾ ਸਾ ਘਰ ਤਰੀ ਕਿਉਂ ਖਾਲੀ ਹੈ ਮੰਦਾ ਮੂੰਹ ਲੱਗੀ ਤੇ ਲੰਬੀ ਤਾਂ ਤੁਹਾਡੇ ਹਾਲੀ ਹੈ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਕਿਸ ਲਾਹੇ ਉੱਪਰ ਖਾਲੀ ਹੈ ਕਿਸ ਲਾਹੇ

0: ਮਹਲਾ ਦੂਜਾ ਚੱਕ ਲੱਗੇ ਚੱਕਰੀ ਨਾਲੇ ਘਰ ਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੇ ਮੁਖ ਕਹਿਵਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ ਮਹੱਲਾ ਦੂਜਾ
0: ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ

ਇੱਕ ਨਵੀਂ ਦਾਤ ਪਸਤੀ ਜੋ ਪਾਈਏ ਨਾਨਕ ਸਾ ਕਰਮਾ ਸਾਹਿਬ ਤੁਠੇ ਜੋ ਮਿਲੇ ਮਹੱਲਾ ਦੂਜਾ ਇੱਕ ਨਵੀਂ ਚਾਕਰੀ ਜਿਤ ਪਕਸ ਨਾ ਜਾਏ ਨਾਨਕ ਸੇਵਾ ਕਾਢੀ ਜਿਸੇ ਤੀ ਖਸਮ ਸਮਾਏ ਪੌੜੀ ਨਾਨਕ ਤਾ ਜਾ।

ਹੋਰੀ ਨਾਨਕ ਅੰਤਰਾ ਜਾਪਣੀ ਹਰਤਾ ਕੇ ਭਰਾਵਾਰ ਆਕਰਾਏ ਸਾਖ ਤਿਰਾ ਕਰਾਏ ਮਾ ਇੱਕ ਨਾ ਗਲੀ ਜੰਜੀਰੀਆ ਇੱਕ ਤਰੀ ਚੜੇ ਪਿਸਿਆ ਆਕਰਾਏ ਕਰਿਆ।

0: ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਆ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਜਿਨਾ ਸਵਾਰੇ ਨਾਨਕਾ ਜਿਨਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਇ ਕੇ ਰੱਖਿਆ ਤਿਸ ਵਿੱਚ ਜੰਤੂ ਪਾਇ ਕੇ ਦੇਖੇ ਥਾ ਪੁਥਾ ਕਿਸ ਨਾ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਬੜੇ ਕਿਆ ਬੜੀ

0: ਫੈਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੌੜੀ ਵੱਡੇ ਕੀਆਂ ਵਡਿਆਈਆਂ।

ਪੌੜੀ ਵੱਡੀ ਹੋਣ ਦਾ ਅਪਾਰ ਤੇਰਾ ਮਰਤਬਾ ਰੰਗ ਤਾਂਗੇ ਅਨੇਕਣ ਜਾਪਣ ਕਰਤਬਾ ਜੀਵੇ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇ ਜਾਪਣਾ ਆਪ ਜਨ ਸਰਕਲਾ ਭਰਪੂਰ ਦਿਸੇ ਜਤ ਕਰਤਾ ਨਾਨਕ ਦਾ ਸੰਦਾਸ ਤੁਧਿਆ ਗਏ ਬਿਨਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ।

0: ਆਪਣੀ ਨੇੜ ਅਕੇਦੂ ਜਿਨ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਲੇ ਇਤਨੀ ਛੁੱਟੀ ਨਾਲ ਜਿਨ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਲੇ ਇਤਨੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਚ ਅਸੀਂ ਹੁਣ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।
2: ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ, ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ। ਔਖੀ ਘਾਟੀ ਬਿਖੜਾ ਪੈਂਡਾ ਰਾਹ ਫਤੀਰਾਂ

ਕਾਟੇ ਬਿਖਰਾ ਪੈਂਡਾ ਰਾ ਫਕੀਰਾਂ ਦਾ ਲੰਮਾ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ।

ਸੀ ਜਿਸ ਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੋ ਸੁਣਦੇ ਹਾਂ ਬੀਰ ਨਾਰੰਗ ਦੀ ਗਾਈ ਇਹ ਸੂਫੀ ਰਚਨਾ ਤੱਤੀ ਰੋਰੋ ਵਾਟ ਨਿਹਾਰਾ ਸਾਵਲ ਮੋੜ ਮੁਹਾਰਾ।

0: रो रो वाट निहारा सावल मोड़ मुहारा।
1: ਦੋਸਤੋ ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਹੁਣ ਇੱਥੇ ਹੀ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਮੀਡੀਆ ਵੇਵਸ 1071 ਕਿਲੋਹਰਟਜ਼ ਮੋਬਾਈਲ ਐਪ ਨਿਊਜ਼ ਔਨ ਏਆਰ ਔਰ ਡੀਡੀ ਫ੍ਰੀ ਡਿਸ਼ ਪਰ ਆਕਾਸ਼ਵਾਣੀ ਸੇ ਉਰਦੂ ਸਰਵਿਸ ਕੀ ਨਸ਼ਰਿਆਤ ਕਾ ਸਿਲਸਿਲਾ ਜਾਰੀ ਹੈ। ਪੇਸ਼ ਹੈ ਅਬ ਤੱਕ ਕੀ ਅਹਿਮ ਖਬਰੋਂ ਕੀ ਸੁਰਖੀਆਂ। ਵਜ਼ੀਰ ਆਜ਼ਮ ਨਰੇਂਦਰ ਮੋਦੀ ਅੱਜ ਨਈ ਦਿੱਲੀ ਮੇ ਵੈਨੇਜ਼ੁਏਲਾ ਕੇ ਕਾਇਮ ਮਕਾਮ ਸਦਰ ਡੈਲਸੀ ਰੋਡ੍ਰਿਗਸ ਕੇ ਸਾਥ ਬਾਤਚੀਤ ਕਰ ਰਹੇ ਹੈ। ਅਮਰੀਕੀ ਵਜ਼ੀਰ ਖਾਰਜਾ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਅਮਰੀਕਾ ਔਰ ਭਾਰਤ ਕੇ ਦਰਮਿਆਨ ਤਜਾਰਤੀ ਸਮਝੌਤਾ ਚੰਦ ਹਫ਼ਤੇ ਕੇ ਅੰਦਰ ਅੰਦਰ ਤੈਅ ਪਾ ਜਾਏਗਾ। ਅਮਰੀਕੀ ਐਵਾਨ ਨੇ ਸਦਰ ਡੋਨਾਲਡ ਟਰੰਪ ਕੋ ਈਰਾਨ ਮੇ ਮਜ਼ੀਦ ਫੌਜੀ ਕਾਰਵਾਈ ਕਰਨੇ ਸੇ ਰੋਕਨੇ ਕੇ ਲੀਏ ਏਕ ਕਰਾਰਦਾਦ ਮਨਜ਼ੂਰ ਕੀ ਹੈ। ਬੰਗਲਾਦੇਸ਼ ਮੇ ਖਸਰਾ ਫੈਲਨੇ ਸੇ ਮਰਨੇ ਵਾਲੋ ਕੀ ਤਾਦਾਦ ਬੜਕਰ 601 ਤੱਕ ਪਹੁੰਚ ਗਈ ਹੈ। ਪਹਿਲੀ ਆਲਮੀ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ ਅੱਜ ਅਹਿਮਦਾਬਾਦ ਮੇ ਸ਼ੁਰੂ ਹੋ ਰਹੀ ਹੈ ਔਰ ਫੁੱਟਬਾਲ ਮੇ ਗੋਆ ਮੇ ਭੂਟਾਨ ਕੋ 1 ਗੋਲ ਸੇ ਹਰਾ ਕਰ ਭਾਰਤ ਖਵਾਤੀਨ ਕੀ ਸੈਫ ਚੈਂਪੀਅਨਸ਼ਿਪ ਕੇ ਫਾਈਨਲ ਮੇ ਪਹੁੰਚ ਗਿਆ ਹੈ। ਯੇ ਥੀ ਅਬ ਤੱਕ ਕੀ ਅਹਿਮ ਖਬਰੋਂ ਕੀ ਸੁਰਖੀਆਂ।

ਨਮਸਕਾਰ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਏ। ਸ਼ਾਮ ਦੇ 5 ਵਜੇ ਨੇ ਹੁਣ ਸਾਡੀ ਦੂਜੀ ਸਭਾ ਸ਼ੁਰੂ ਹੁੰਦੀ ਏ। ਸਭਾ ਦੀ ਸ਼ੁਰੂਆਤ ਦੇ ਵਿਚ ਆਓ ਸੁਣਦੇ ਹਾਂ ਸਰਾਇਕੀ ਪ੍ਰੋਗਰਾਮ ਛੋਕ ਮਾਹੀ ਦੀ।

ਤੇ ਕੰਮ ਕਰਿੰਦੀਆਂ ਪਈਆਂ ਹਨ। ਉਹ ਛੋਹਰਾਂ ਦੇ ਬਰਾਬਰ ਹਨ। ਉਲਟਾ ਅੱਜ ਕੱਲ ਤਾਂ ਪੁੱਤਰਾ ਕੋਲੋਂ ਵੱਧ ਧੀਆਂ ਮਾਂ ਪਿਓ ਦਾ ਸਾਥ ਦੇਂਦੀਆਂ ਹਨ। ਤੇ ਪੰਜਾਬ ਦੀਆਂ ਧੀਆਂ ਦਾ ਤਾਂ ਆਖਣਾ ਹੀ ਕੀ ਹੈ। ਪੰਜਾਬੀ ਦੇ ਮਸ਼ਹੂਰ ਗੀਤਕਾਰ ਨੰਦ ਲਾਲ ਨੂਰਪੁਰੀ ਨੇ ਇਸ ਤੇ ਇੱਕ ਬਹੁ ਸ਼ਾਨਦਾਰ ਗੀਤ ਲਿਖਾ ਹੈ, ਬੱਲੇ ਨੇ ਪੰਜਾਬ ਦੀ ਸ਼ੇਰ ਬੱਚੀਏ, ਤੇ ਗਾਇਆ ਹੈ ਪੰਜਾਬ ਦੇ ਮਸ਼ਹੂਰ ਕਲਾਕਾਰ ਆਸਾ ਸਿੰਘ ਮਸਤਾਨਾ ਨੇ। ਆਓ ਮਜ਼ੇ ਚਾਓ।

ਹੁਣੇ ਤੁਸਾਂ ਸੁਣਦੇ ਪਏ ਹੋਵੇ ਫਿਲਮ ਗੋਰਖ ਧੰਦਾ ਦਾ ਗੀਤ ਆਸ਼ਾ ਭੋਸਲੇ ਦੀ ਆਵਾਜ਼ ਵਿਚ। ਹੁਣ ਗੱਲ ਕਰੇਂਦੇ ਹਾਂ ਪਿਆਰ ਦੀ। ਹੁਣ ਪਿਆਰ ਠੀਕ ਆ, ਪਿਆਰ ਤੋਂ ਬਾਅਦ ਸ਼ਾਦੀ ਵੀ ਠੀਕ ਗਈ। ਹੁਣ ਪੈ ਚਲਾ ਗਿਆ ਪਰਦੇਸਾਂ ਕੋ ਨੌਕਰੀ ਕੀਤੇ, ਹੁਣ ਸੁਹੇਰ ਕੱਲੀ ਕੇ ਕਰੇ, ਉਦਾਸ ਹੈ, ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ, ਤਾਂ ਕੀ ਆਦੀ ਹੈ ਮਹੀਨੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਦੋ ਚਾਰ ਦਿਨਾਂ ਦੀਆਂ ਨਹੀਂ ਮਹੀਨੇ ਦੀਆਂ ਛੁੱਟੀਆਂ ਖੇਨ ਕੇ ਘਰ ਆ। ਗੀਤ ਵਿਚ ਬੜੀ ਪਿਆਰੀ ਗੱਲ ਅਗੋਂ ਆਦੀ ਏ, ਮੈਕੋ ਤੇਰਾ ਸਾਬ ਕੁਆਰਾ ਲੱਗਦਾ ਹੈ, ਇਹ ਕਰਕੇ ਤੇਕੋ ਛੁੱਟੀ ਨਹੀਂ ਦਿੰਦਾ, ਜੇ ਉਹ ਵੀ ਸ਼ਾਦੀ ਸ਼ੁਦਾ ਹੁੰਦਾ ਤਾਂ ਕਦਾਂ ਛੁੱਟੀ ਕੋ ਨਾ ਕਰੇਂਦਾ। ਬਹੁਤ ਵਧੀਆ ਗੀਤ ਹੈ, ਸਵਾਦ ਗਿਨੋ ਨਰਿੰਦਰ ਬੀਬਾ ਦੀ ਆਵਾਜ਼ ਵਿਚ।

ਅਸਾਂ ਸੁਖਵਿੰਦਰ ਬਿੱਟੀ ਦੀ ਆਵਾਜ਼ ਵਿਚ ਸੁਣਦੇ ਪਏ ਹਵੇ ਤੇ ਪ੍ਰੋਗਰਾਮ ਦੀ ਅਖੀਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਲੋਕ ਗੀਤਾਂ ਦਾ ਹੀ ਇਕ ਰੂਪ ਹਨ, ਪਰ ਬੋਲੀਆਂ ਸੁਣਨ ਵਿਚ ਬਹੁ ਮਜ਼ਾ ਆਂਦਾ ਹੈ। ਇਕ ਕੋਈ ਮਜ਼ੇਦਾਰ ਗਾਲ ਕਰੇਂਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ ਤੇ ਇਹ ਸਿਲਸਿਲਾ ਬਣੇ ਰਹਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾਨੂੰ ਕੋ ਸੁਣਵੇਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿਚ। ਬਹੁ ਵਧੀਆ ਸੰਗੀਤ ਹੈ, ਸਵਾਦ ਘਿੰਨੋ।

ਆਵਾਜ਼ਾਂ ਸੁਣਦੇ ਪਏ ਹੋਵੇ। ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿਚ ਬੋਲੀਆਂ। ਇਹ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ। ਇਹ ਪ੍ਰੋਗਰਾਮ ਤੁਹਾਨੂੰ ਕਿੰਝ ਦਾ ਲੱਗਾ ਸਾਨੂੰ ਖਤ ਗਾਲ ਕੇ ਜ਼ਰੂਰ ਦੱਸੋ। ਵੱਲ ਮਿਲ ਤੂੰ ਇਸੇ ਪ੍ਰੋਗਰਾਮ ਵਿਚ। ਹੁਣ ਜੁਲਦੇ ਹਾਂ ਘਰਾਂ ਕੋ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।

ਸਾਮਿਨ, ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਓਗੇ ਹੁਣ ਤੋਂ ਥੋੜੀ ਦੇਰ ਚ। ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੈ ਬੱਚਿਆਂ ਨਾਲ ਪਿਆਰ ਭਰਿਆ ਵਿਵਹਾਰ ਕਰੋ। ਤਦ ਬਾਅਦ ਸ਼ਾਮ 5:40 ਤੇ ਪ੍ਰੋਗਰਾਮ ਹੋਵੇਗਾ ਮਾਝੇ ਦੀ ਮਹਿਕ, ਤੇ ਉਸ ਤੋਂ ਬਾਅਦ ਸੁਗਮ ਸੰਗੀਤ ਪ੍ਰੋਗਰਾਮ ਦੇ ਵਿਚ ਅੱਜ ਤੁਸੀਂ ਸ਼ਮੀਮ ਇਕਬਾਲ, ਸੁਸ਼ਮਿਤਾ ਚੱਕਰਵਰਤੀ, ਜਤਿੰਦਰ ਸਿੰਘ ਤੇ ਰਮਨਦੀਪ ਕਰਨਦੀਪ ਦੀ ਆਵਾਜ਼ ਚ ਗਾਏ ਹੋਏ ਗੀਤ ਸੁਣੋਗੇ।

ਸਾਮਿਨ ਨੂੰ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ, ਸਾਡੀ ਅੱਜ ਦੀ ਗੱਲ ਦਾ ਵਿਸ਼ਾ ਬੇਹੱਦ ਮਹੱਤਵਪੂਰਨ ਹੈ। ਵਿਸ਼ਾ ਹੈ ਬੱਚਿਆਂ ਨਾਲ ਪਿਆਰ ਭਰਿਆ ਵਿਵਹਾਰ। ਸਾਮਿਨ, ਬੱਚੇ ਘਰ ਦੀ ਰੌਣਕ ਹੁੰਦੇ ਨੇ, ਉਨ੍ਹਾਂ ਦੀ ਹਾਸੀ ਖਿੜਖਿੜਾਹਟ ਘਰ ਨੂੰ ਖੁਸ਼ੀਆਂ ਦੇ ਨਾਲ ਭਰ ਦਿੰਦੀ ਹੈ। ਪਰ ਅਕਸਰ ਅਸੀਂ ਵੱਡੇ ਆਪਣੀ ਜ਼ਿੰਮੇਵਾਰੀਆਂ, ਕੰਮਾਂ ਅਤੇ ਤਣਾਅ ਦੇ ਵਿਚ ਇੰਨੇ ਰੁੱਝੇ ਹੁੰਦੇ ਹਾਂ ਕਿ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਭੁੱਲ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਚੰਗੇ ਕੱਪੜੇ, ਵਧੀਆ ਸਕੂਲ, ਖਿਡੌਣੇ ਦੇ ਦਿੱਤੇ ਨੇ ਤੇ ਸਾਡਾ ਫਰਜ਼ ਪੂਰਾ ਹੋ ਗਿਆ। ਪਰ ਸੱਚ ਇਹ ਹੈ ਕਿ ਬੱਚਿਆਂ ਨੂੰ ਸਭ ਤੋਂ ਵੱਧ ਲੋੜ ਸਾਡੇ ਪਿਆਰ, ਸਾਡੇ ਸਮੇਂ ਅਤੇ ਸਾਡੇ ਧਿਆਨ ਦੀ ਹੁੰਦੀ ਹੈ। ਇੱਕ ਬੱਚਾ ਜਦੋਂ ਘਰ ਆ ਕੇ ਆਪਣੀ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ ਹੈ ਤਾਂ ਅਸੀਂ ਅਕਸਰ ਉਹਨੂੰ ਕਹਿ ਦਿੰਦੇ ਹਾਂ, ਹੁਣ ਨਹੀਂ, ਇਸ ਵੇਲੇ ਮੈਂ ਵਿਅਸਤ ਹਾਂ, ਮੈਂ ਬਿਜ਼ੀ ਹਾਂ, ਜਾਂ ਫਿਰ ਅਸੀਂ ਫੋਨ ਤੇ ਲੱਗੇ ਹੁੰਦੇ ਹਾਂ। ਹੋ ਸਕਦਾ ਉਸ ਦੇ ਲਈ ਉਹ ਗੱਲ ਦੁਨੀਆਂ ਦੀ ਸਭ ਤੋਂ ਵੱਡੀ ਗੱਲ ਹੋਵੇ। ਹੌਲੀ ਹੌਲੀ ਉਹ ਆਪਣੀਆਂ ਗੱਲਾਂ ਆਪਣੇ ਅੰਦਰ ਹੀ ਰੱਖਣ ਲੱਗ ਜਾਂਦਾ ਹੈ। ਸਾਮਣ ਬੱਚੇ ਮਿੱਟੀ ਵਾਂਗ ਹੁੰਦੇ ਨੇ, ਜਿਸ ਤਰ੍ਹਾਂ ਦਾ ਰੂਪ ਅਸੀਂ ਉਹਨਾਂ ਨੂੰ ਦੇਵਾਂਗੇ ਉਸੇ ਤਰ੍ਹਾਂ ਹੀ ਢਲ ਜਾਣਗੇ। ਜੇ ਉਹਨਾਂ ਨੂੰ ਪਿਆਰ ਮਿਲੇਗਾ ਤਾਂ ਉਹ ਪਿਆਰ ਕਰਨਾ ਸਿੱਖਣਗੇ, ਜੇ ਉਹਨਾਂ ਨੂੰ ਸਤਿਕਾਰ ਇੱਜ਼ਤ ਮਿਲੇਗੀ ਤਾਂ ਉਹ ਦੂਜਿਆਂ ਦਾ ਵੀ ਸਤਿਕਾਰ ਕਰਨਾ ਸਿੱਖਣਗੇ, ਜੇ ਉਹਨਾਂ ਨੂੰ ਹਰ ਵੇਲੇ ਝਿੜਕਾਂ ਗੁੱਸਾ ਮਿਲੇਗਾ ਤਾਂ ਉਹਨਾਂ ਦੇ ਅੰਦਰ ਡਰ ਜਾਂ ਫਿਰ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਕਈ ਵਾਰ ਅਸੀਂ ਬੱਚਿਆਂ ਦੀਆਂ ਗਲਤੀਆਂ ਤੇ ਬਹੁਤ ਜ਼ਿਆਦਾ ਗੁੱਸਾ ਕਰਨ ਲੱਗ ਜਾਂਦੇ ਹਾਂ। ਸਾਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ ਕਿ ਬੱਚੇ ਗਲਤੀਆਂ ਕਰਕੇ ਹੀ ਸਿੱਖਦੇ ਨੇ। ਜੇ ਇੱਕ ਬੱਚਾ ਡਿੱਗਦਾ ਤਾਂ ਤੁਰਨਾ ਵੀ ਸਿੱਖਦਾ। ਜੇ ਹਰ ਗਲਤੀ ਤੇ ਉਸਨੂੰ ਸਖ਼ਤ ਸਜ਼ਾ ਮਿਲੇਗੀ ਤਾਂ ਉਹ ਕੋਸ਼ਿਸ਼ ਕਰਨੀ ਹੀ ਛੱਡ ਸਕਦਾ ਹੈ। ਪਿਆਰ ਦਾ ਮਤਲਬ ਇਹ ਨਹੀਂ ਕਿ ਬੱਚਿਆਂ ਨੂੰ ਹਰ ਗੱਲ ਦੀ ਛੋਟ ਦੇ ਦਿੱਤੀ ਜਾਏ। ਪਿਆਰ ਦਾ ਮਤਲਬ ਹੈ ਉਸਨੂੰ ਸਮਝਣਾ, ਉਸਦੀ ਗੱਲ ਨੂੰ ਸੁਣਨਾ, ਸਹੀ ਰਾਹ ਦਿਖਾਉਣਾ। ਅਨੁਸ਼ਾਸਨ ਵੀ ਜ਼ਰੂਰੀ ਹੈ, ਪਰ ਅਨੁਸ਼ਾਸਨ ਵਿੱਚ ਪਿਆਰ ਹੋਣਾ ਚਾਹੀਦਾ ਹੈ, ਡਰ ਨਹੀਂ। ਅਜੋਕੇ ਸਮੇਂ ਦੇ ਵਿੱਚ ਇੱਕ ਹੋਰ ਸਮੱਸਿਆ ਹੈ, ਅਸੀਂ ਬੱਚਿਆਂ ਨੂੰ ਸਮਾਂ ਦੇਣ ਦੀ ਬਜਾਏ ਮੋਬਾਈਲ ਫੋਨ ਦੇ ਦਿੰਦੇ ਹਾਂ। ਬੱਚਾ ਚੁੱਪ ਹੋ ਜਾਂਦਾ, ਸਾਨੂੰ ਲੱਗਦਾ ਕਿ ਸਮੱਸਿਆ ਦਾ ਹੱਲ ਹੋ ਗਿਆ, ਪਰ ਬੱਚੇ ਨੂੰ ਮੋਬਾਈਲ ਨਹੀਂ, ਬੱਚੇ ਨੂੰ ਚਾਹੀਦੀ ਹੈ ਉਸਦੇ ਮਾਤਾ ਪਿਤਾ ਦੀ ਸੰਗਤ। ਉਹ ਚਾਹੁੰਦਾ ਹੈ ਕਿ ਕੋਈ ਉਸ ਨਾਲ ਖੇਡੇ, ਕੋਈ ਉਸ ਨਾਲ ਗੱਲਾਂ ਕਰੇ, ਉਸਦੀ ਸੁਣੇ, ਉਸਨੂੰ ਮਹਿਸੂਸ ਕਰਾਏ ਕਿ ਉਹ ਮਹੱਤਵਪੂਰਨ ਹੈ। ਕਈ ਮਾਂ ਬਾਪ ਆਪਣੇ ਸੁਪਨੇ ਬੱਚਿਆਂ ਤੇ ਥੋਪ ਦਿੰਦੇ ਨੇ। ਉਹ ਚਾਹੁੰਦੇ ਨੇ ਕਿ ਬੱਚਾ ਉਹੀ ਬਣੇ ਜੋ ਉਹ ਬਣਨਾ ਚਾਹੁੰਦੇ ਨੇ, ਪਰ ਹਰ ਬੱਚਾ ਵੱਖਰਾ ਹੁੰਦਾ। ਉਹ ਆਪਣੇ ਸੁਪਨੇ, ਆਪਣੀਆਂ ਯੋਗਤਾਵਾਂ, ਆਪਣੀਆਂ ਰੁਚੀਆਂ ਆਪਣੀਆਂ ਰੱਖਦਾ। ਸੱਚਾ ਪਿਆਰ ਉਹ ਹੈ ਜੋ ਬੱਚੇ ਨੂੰ ਉਸਦੀ ਪਛਾਣ ਬਣਾਉਣ ਦੀ ਆਜ਼ਾਦੀ ਦੇਵੇ। ਜਦੋਂ ਬੱਚਾ ਕੋਈ ਚੰਗਾ ਕੰਮ ਕਰੇ ਤਾਂ ਉਸਦੀ ਤਾਰੀਫ਼ ਜ਼ਰੂਰ ਕਰੋ। ਇੱਕ ਛੋਟਾ ਜਿਹਾ ਸ਼ਬਦ, ਸ਼ਾਬਾਸ਼, ਇਹ ਸ਼ਬਦ ਬੱਚੇ ਦੇ ਆਤਮ ਵਿਸ਼ਵਾਸ ਨੂੰ ਕਈ ਗੁਣਾ ਵਧਾ ਸਕਦੇ ਨੇ। ਕਈ ਵਾਰ ਅਸੀਂ ਸਿਰਫ ਕਮੀਆਂ ਹੀ ਲੱਭਦੇ ਰਹਿੰਦੇ ਹਾਂ, ਪਰ ਬੱਚਿਆਂ ਦੀਆਂ ਖੂਬੀਆਂ ਨੂੰ ਦੇਖਣਾ ਚਾਹੀਦਾ ਹੈ। ਇੱਕ ਵਾਰ ਸੋਚੋ ਕਿ ਇੱਕ ਬੂਟੇ ਨੂੰ ਪਾਣੀ, ਧੁੱਪ ਤੇ ਦੇਖਭਾਲ ਮਿਲੇ ਤਾਂ ਉਹ ਹਰਾ ਭਰਾ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਪਿਆਰ, ਹੌਸਲਾ ਤੇ ਸੁਰੱਖਿਆ ਮਿਲੇ ਤਾਂ ਜ਼ਿੰਦਗੀ ਵਿੱਚ ਖਿੜ ਜਾਂਦੇ ਨੇ। ਅੱਜ ਦੀ ਦੁਨੀਆਂ ਦੇ ਵਿੱਚ ਬੱਚਿਆਂ ਤੇ ਪੜ੍ਹਾਈ, ਮੁਕਾਬਲੇ ਤੇ ਉਮੀਦਾਂ ਦਾ ਬਹੁਤ ਜ਼ਿਆਦਾ ਦਬਾਅ ਹੈ। ਅਜਿਹੇ ਸਮੇਂ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੈ ਇੱਕ ਅਜਿਹੇ ਘਰ ਦੀ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਤੇ ਪਿਆਰਾ ਮਹਿਸੂਸ ਕਰ ਸਕਣ।

ਬੱਚਾ ਆਪਣੀ ਸਮੱਸਿਆ ਲੈ ਕੇ ਤੁਹਾਡੇ ਕੋਲ ਆਵੇ ਤਾਂ ਉਸਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਉਸਦੀ ਗੱਲ ਛੋਟੀ ਹੈ। ਉਸਦੀ ਗੱਲ ਸੁਣੀ ਜਾਵੇ, ਉਸਦੀ ਗੱਲ ਸਮਝੀ ਜਾਵੇ, ਉਸਦੇ ਨਾਲ ਖੜੇ ਰਹਿਣਾ ਚਾਹੀਦਾ। ਕਈ ਕਈ ਵਾਰ ਬੱਚਿਆਂ ਨੂੰ ਹੱਲ ਨਹੀਂ, ਸਿਰਫ ਕਿਸੇ ਦੇ ਸੁਣਨ ਦੀ ਹੀ ਜ਼ਰੂਰਤ ਹੁੰਦੀ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਬੱਚੇ ਸਾਡੇ ਕਹੇ ਹੋਏ ਸ਼ਬਦ ਭੁੱਲ ਸਕਦੇ ਨੇ, ਪਰ ਉਹ ਇਹ ਕਦੇ ਨਹੀਂ ਭੁੱਲ ਸਕਦੇ ਕਿ ਅਸੀਂ ਉਹਨਾਂ ਨੂੰ ਕਿਵੇਂ ਮਹਿਸੂਸ ਕਰਵਾਇਆ ਸੀ। ਇਸ ਲਈ ਇੱਕ ਸੰਕਲਪ ਆਪਣੇ ਆਪ ਨਾਲ ਕਰੀਏ, ਅਸੀਂ ਆਪਣੇ ਬੱਚਿਆਂ ਨੂੰ ਸਿਰਫ ਸਹੂਲਤਾਂ ਹੀ ਨਹੀਂ ਸਗੋਂ ਆਪਣਾ ਸਮਾਂ, ਆਪਣਾ ਧਿਆਨ ਤੇ ਆਪਣਾ ਪਿਆਰ ਵੀ ਦੇਈਏ। ਅਸੀਂ ਉਹਨਾਂ ਨੂੰ ਡਰ ਨਾਲ ਨਹੀਂ ਭਰੋਸੇ ਨਾਲ ਵੱਡਾ ਕਰਾਂਗੇ, ਅਸੀਂ ਉਹਨਾਂ ਨੂੰ ਹੁਕਮਾਂ ਨਾਲ ਨਹੀਂ ਉਦਾਹਰਣਾਂ ਨਾਲ ਸਿਖਾਵਾਂਗੇ। ਕਿਉਂਕਿ ਅੱਜ ਜਿਨ੍ਹਾਂ ਬੱਚਿਆਂ ਦੇ ਨਾਲ ਅਸੀਂ ਪਿਆਰ ਭਰਿਆ ਵਿਵਹਾਰ ਕਰਾਂਗੇ, ਕੱਲ ਉਹੀ ਬੱਚੇ ਪਿਆਰਾ ਤੇ ਬਿਹਤਰ ਸਮਾਜ ਸਾਡੇ ਲਈ ਬਣਾਉਣਗੇ, ਕਿਉਂਕਿ ਬੱਚੇ ਹੀ ਸਾਡਾ ਆਉਣ ਵਾਲਾ ਭਵਿੱਖ ਨੇ ਤੇ ਸਾਡਾ ਭਵਿੱਖ ਤਾਂ ਹੀ ਉਜਵਲ ਹੋਏਗਾ ਜੇ ਅਸੀਂ ਵਰਤਮਾਨ ਦੇ ਵਿੱਚ ਉਸ ਭਵਿੱਖ ਦਾ ਖਾਸ ਧਿਆਨ ਰੱਖਾਂਗੇ। ਇੱਕ ਗੱਲ ਸਮਝਣੀ ਚਾਹੀਦੀ ਹੈ, ਬੱਚੇ ਕੋਈ ਮਸ਼ੀਨ ਨਹੀਂ ਹੁੰਦੇ ਜਿਨ੍ਹਾਂ ਨੂੰ ਅਸੀਂ ਹੁਕਮ ਦੇਈਏ। ਬੱਚਿਆਂ ਦੇ ਅੰਦਰ ਭਾਵਨਾਵਾਂ ਨੇ, ਬਾਲ ਮਨ ਸਭ ਤੋਂ ਜ਼ਿਆਦਾ ਭਾਵੁਕਤਾ ਦਾ ਸ਼ਿਕਾਰ ਹੁੰਦਾ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਬੱਚੇ ਜ਼ਿੱਦੀ ਹੋ ਗਏ ਨੇ, ਸਾਡੀ ਗੱਲ ਨਹੀਂ ਮੰਨਦੇ, ਪਰ ਉਹ ਜ਼ਿੱਦ ਵੀ ਮਾਹੌਲ ਤੋਂ ਪੁੱਛਦੀ ਹੈ ਕਿ ਅਸੀਂ ਉਹਨਾਂ ਨੂੰ ਕਿਹੋ ਜਿਹਾ ਮਾਹੌਲ ਦਿੱਤਾ। ਜੇਕਰ ਬੱਚਾ ਜ਼ਿੱਦ ਕਰਦਾ ਹੈ ਤਾਂ ਇਸ ਦੀ ਗੱਲ ਸਾਫ਼ ਸਾਫ਼ ਹੈ ਕਿ ਉਹ ਧਿਆਨ ਮੰਗਦਾ ਹੈ। ਜਦੋਂ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਤਾਂ ਉਹ ਜ਼ਿੱਦ ਰਾਹੀਂ ਧਿਆਨ ਲੈਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਬੱਚਾ ਸਾਰਾ ਦਿਨ ਸਕੂਲ ਚ ਰਹਿੰਦਾ, ਨਵੇਂ ਤਜਰਬੇ ਕਰਦਾ, ਨਵੀਆਂ ਗੱਲਾਂ ਸਿੱਖਦਾ, ਸ਼ਾਮ ਨੂੰ ਜਦੋਂ ਘਰ ਆਉਂਦਾ ਤਾਂ ਉਹ ਚਾਹੁੰਦਾ ਹੈ ਕਿ ਉਸਨੂੰ ਕੋਈ ਪੁੱਛੇ ਜਾਂ ਉਸਨੂੰ ਕੋਈ ਸੁਣੇ। ਸੋ ਸੁਣਨਾ ਬਹੁਤ ਜ਼ਰੂਰੀ ਹੈ। ਪਿਆਰ ਦਾ ਮਤਲਬ ਇਹ ਨਹੀਂ ਕਿ ਅਸੀਂ ਬੱਚਿਆਂ ਦੀ ਹਰ ਮੰਗ ਪੂਰੀ ਕਰ ਦਈਏ। ਪਿਆਰ ਦਾ ਮਤਲਬ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਜੋ ਵੀ ਹੋਵੇ ਅਸੀਂ ਉਹਨਾਂ ਦੇ ਨਾਲ ਆ। ਜੇ ਅਸੀਂ ਪਿਆਰ ਦੇਵਾਂਗੇ ਤਾਂ ਉਹ ਪਿਆਰ ਵੰਡਣਾ ਵੀ ਸਿੱਖਣਗੇ, ਜੇ ਅਸੀਂ ਸਬਰ ਰੱਖਾਂਗੇ ਤਾਂ ਉਹ ਵੀ ਸਬਰ ਸਿੱਖਣਗੇ। ਬੱਚਿਆਂ ਨੂੰ ਵੱਡੇ ਹੋਣ ਲਈ ਸਿਰਫ ਖਾਣਾ, ਕੱਪੜੇ, ਪੜ੍ਹਾਈ ਨਹੀਂ ਚਾਹੀਦੀ, ਉਹਨਾਂ ਨੂੰ ਇੱਕ ਪਿਆਰ ਭਰਿਆ ਦਿਲ ਵੀ ਚਾਹੀਦਾ ਤੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਸਾਨੂੰ ਕਬੂਲ ਵੀ ਕਰਨਾ ਚਾਹੀਦਾ। ਕਿਉਂਕਿ ਬਚਪਨ ਮੁੜ ਕੇ ਨਹੀਂ ਆਉਂਦਾ, ਪਰ ਬਚਪਨ ਵਿੱਚ ਦਿੱਤਾ ਗਿਆ ਪਿਆਰ ਸਾਰੀ ਉਮਰ ਨਾਲ ਚੱਲਦਾ। ਸਾਨੂੰ ਇਹ ਸੀ ਅੱਜ ਦਾ ਵਿਸ਼ਾ ਜਿਸ ਉੱਤੇ ਅਸੀਂ ਗੱਲ ਕੀਤੀ। ਵਿਸ਼ਾ ਸੀ ਬੱਚਿਆਂ ਨਾਲ ਪਿਆਰ ਭਰਿਆ ਵਿਵਹਾਰ ਕਰੀਏ, ਕਿਉਂ ਕਰੀਏ, ਉਹਦੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੀ ਅਸੀਂ ਅੱਜ ਚਰਚਾ ਕੀਤੀ। ਵਧਦਿਆਂ ਸਾਹਮਣੇ ਆਪਣੇ ਅਗਲੇ ਸਿਲਸਿਲੇ ਵੱਲ, ਪ੍ਰੋਗਰਾਮ ਮਾਝੇ ਦੀ ਮਹਿਕ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਰਬਜੀਤ ਚੀਮੇ ਦੇ ਇਸ ਗੀਤ ਤੋਂ।

ਸਤਿ ਸ਼੍ਰੀ ਅਕਾਲ ਸਰਜੀਤ ਸ਼ਰਮਾ ਦੇ ਵਿਚ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਚੱਲ ਰਿਹਾ ਮਾਝੇ ਦੀ ਮਹਿਕ ਮਾਝਾ, ਪੰਜਾਬ ਦਾ ਉਹ ਇਲਾਕਾ ਜਿਸ ਨੇ ਇਤਿਹਾਸ ਵੀ ਰਚਿਆ ਤੇ ਕੁਰਬਾਨੀ ਦੀਆਂ ਮਿਸਾਲਾਂ ਵੀ ਕਾਇਮ ਕੀਤੀਆਂ ਨੇ। ਇਹ ਉਹ ਧਰਤੀ ਹੈ ਜਿੱਥੇ ਹਰ ਪਿੰਡ ਦੀ ਮਿੱਟੀ ਵਿਚ ਸ਼ਹੀਦਾਂ ਦੀਆਂ ਕਹਾਣੀਆਂ ਵਸੀਆਂ ਹੋਈਆਂ ਨੇ। ਹਰ ਗਲੀ ਦੇ ਵਿਚ ਪੰਜਾਬੀਅਤ ਦੀ ਖੁਸ਼ਬੂ ਮਹਿਕਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸਿੱਖ ਇਤਿਹਾਸ ਨੇ ਅਨੇਕ ਸੁਨਹਿਰੀ ਪੰਨੇ ਲਿਖੇ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਰਗਾ ਰੂਹਾਨੀ ਕੇਂਦਰ ਦੁਨੀਆਂ ਭਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ। ਮਾਝੇ ਦੇ ਲੋਕ ਆਪਣੀ ਦਲੇਰੀ, ਸਿੱਧੀ ਗੱਲ ਤੇ ਵੱਡੇ ਦਿਲ ਦੇ ਲਈ ਜਾਣੇ ਜਾਂਦੇ ਨੇ। ਇੱਥੇ ਦੀ ਬੋਲੀ ਦੇ ਵਿਚ ਰੋਹਬ ਹੈ ਪਰ ਨਾਲ ਹੀ ਨਾਲ ਆਪਣਾਪਨ ਵੀ ਹੈ। ਕਿਹਾ ਜਾਂਦਾ ਹੈ ਕਿ ਜੇ ਪੰਜਾਬ ਦੀ ਰੂਹ ਨੂੰ ਮਹਿਸੂਸ ਕਰਨਾ ਹੋਵੇ ਤਾਂ ਮਾਝੇ ਦੀ ਧਰਤੀ ਤੇ ਕੁਝ ਸਮਾਂ ਜ਼ਰੂਰ ਬਿਤਾ ਕੇ ਆਓ। ਇੱਥੇ ਇਤਿਹਾਸ ਵੀ ਬੋਲਦਾ ਹੈ, ਸਭਿਆਚਾਰ ਵੀ ਤੇ ਪੰਜਾਬੀਅਤ ਵੀ। ਮਾਝਾ ਸਿਰਫ ਇਹ ਖੇਤਰ ਨਹੀਂ, ਇਹ ਪੰਜਾਬ ਦੀ ਸ਼ਾਨ, ਪਛਾਣ ਅਤੇ ਵਿਰਾਸਤ ਦਾ ਨਾਮ ਹੈ। ਜਿਸ ਮਿੱਟੀ ਨੇ ਸ਼ਹੀਦ ਪੈਦਾ ਕੀਤੇ, ਜਿਸ ਧਰਤੀ ਨੇ ਇਤਿਹਾਸ ਰਚਿਆ, ਉਹ ਹੈ ਮਾਣ ਮਾਝਾ ਪੰਜਾਬ ਦਾ।

ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ। ਗੱਲ ਕਰ ਰਹੇ ਹਾਂ ਪ੍ਰੋਗਰਾਮ ਮਾਝੇ ਦੇ ਮਹਿਕ ਦੀ। ਮਾਝਾ ਇਲਾਕਾ ਜੋ ਕਿ ਪੰਜਾਬ ਦਾ ਉਹ ਇਲਾਕਾ ਹੈ ਜਿਸ ਨੂੰ ਆਪਾਂ ਪੰਜਾਬ ਦੀ ਜਾਨ ਵੀ ਕਹਿ ਸਕਦੇ ਹਾਂ। ਪੰਜਾਬੀ ਸੱਭਿਆਚਾਰ ਦੀ ਜੇਕਰ ਰੂਹ ਵੇਖਣੀ ਹੋਵੇ, ਵਿਰਸਾ ਵੇਖਣਾ ਹੋਵੇ, ਲੋਕ ਜੀਵਨ ਤੇ ਮਿੱਟੀ ਦੀ ਪਛਾਣ ਕਰਨੀ ਹੋਵੇ ਤਾਂ ਕਹਿੰਦੇ ਨੇ ਕਿ ਮਾਝੇ ਦੇ ਵਿੱਚ ਜਾ ਕੇ ਇੱਕ ਚੱਕਰ ਲਗਾ ਲਓ। ਉੱਥੇ ਦੀਆਂ ਕਹਾਣੀਆਂ, ਉੱਥੇ ਦੇ ਲੋਕਾਂ ਦੀਆਂ ਜ਼ੁਬਾਨੀਆਂ, ਉੱਥੇ ਦੀਆਂ ਗੱਲਾਂ, ਉੱਥੇ ਦੇ ਵਿਰਸੇ ਦੀਆਂ ਨਿਸ਼ਾਨੀਆਂ ਜੋ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਉਹ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀਆਂ। ਮਾਝੇ ਦੀ ਧਰਤੀ ਨੇ ਬਹੁਤ ਵੱਡੇ ਵੱਡੇ ਕਵੀ, ਕਹਾਣੀਕਾਰ, ਲੇਖਕ, ਗਾਇਕ, ਗੀਤਕਾਰ, ਅਦਾਕਾਰ ਸਾਨੂੰ ਦਿੱਤੇ ਨੇ ਜਿਨ੍ਹਾਂ ਨੇ ਮਾਝੇ ਤੋਂ ਉੱਠ ਕੇ ਦੁਨੀਆਂ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਜਸਬੀਰ ਜੱਸੀ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਚੱਲ ਰਿਹਾ ਮਾਝੇ ਦੀ ਮਹਿਕ। ਮਾਝੇ ਬਾਰੇ ਜੇ ਥੋੜਾ ਡੂੰਘਾਈ ਦੇ ਨਾਲ ਗੱਲ ਕਰੀਏ ਤਾਂ ਮਾਝਾ ਸ਼ਬਦ ਦਾ ਅਰਥ ਹੀ ਵਿਚਕਾਰਲਾ ਇਲਾਕਾ ਹੈ। ਇਤਿਹਾਸਕ ਤੌਰ ਤੇ ਇਹ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਨੂੰ ਕਿਹਾ ਜਾਂਦਾ ਹੈ। ਵੰਡ ਤੋਂ ਪਹਿਲਾਂ ਦਾ ਮਾਝਾ 1947 ਤੋਂ ਪਹਿਲਾਂ ਮਾਝਾ ਅੱਜ ਨਾਲੋਂ ਬਹੁਤ ਜ਼ਿਆਦਾ ਵੱਡਾ ਸੀ।

ਇਸ ਵਿਚ ਮੌਜੂਦਾ ਭਾਰਤ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਨਾਲ ਲਾਹੌਰ, ਕਸੂਰ, ਸ਼ੇਖੂਪੁਰਾ, ਨਾਰੋਵਾਲ ਵਰਗਾ ਇਲਾਕਾ ਵੀ ਸ਼ਾਮਲ ਸੀ। ਬਹੁਤ ਸਾਰੇ ਵਿਦਵਾਨ ਤਾਂ ਲਾਹੌਰ ਨੂੰ ਮਾਝੇ ਦੀ ਰਾਜਧਾਨੀ ਵੀ ਕਹਿੰਦੇ ਹਨ। ਪੰਜਾਬ ਦੀ ਸਭਿਆਚਾਰ, ਸਾਹਿਤਕ ਅਤੇ ਸਿਆਸੀ ਗਤੀਵਿਧੀਆਂ ਦਾ ਕੇਂਦਰ ਵੀ ਲਾਹੌਰ ਹੀ ਸੀ। ਅੱਜ ਦਾ ਮਾਝਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਹੈ, ਜਦਕਿ ਪਾਕਿਸਤਾਨ ਚ ਲਾਹੌਰ, ਕਸੂਰ, ਨਾਰੋਵਾਲ ਇਲਾਕੇ ਇਤਿਹਾਸਕ ਮਾਝੇ ਦਾ ਹਿੱਸਾ ਮੰਨੇ ਜਾਂਦੇ ਨੇ। ਮਾਝੇ ਦੀ ਬੋਲੀ ਨੂੰ ਕਈ ਭਾਸ਼ਾ ਵਿਗਿਆਨੀ ਪੰਜਾਬੀ ਦੀ ਮਿਆਰੀ ਬੋਲੀ ਦਾ ਆਧਾਰ ਮੰਨਦੇ ਨੇ। ਸਿੱਖ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਮਾਝੇ ਨਾਲ ਜੁੜੀਆਂ ਹੁੰਦੀਆਂ ਨੇ। ਇੱਥੋਂ ਦੇ ਲੋਕਾਂ ਨੂੰ ਦਲੇਰ, ਸਿੱਧੇ, ਸਵੈਮਾਨੀ ਮੰਨਿਆ ਜਾਂਦਾ ਹੈ। ਪੰਜਾਬ ਦੇ ਆਜ਼ਾਦੀ ਸੰਗਰਾਮ ਅਤੇ ਫੌਜੀ ਪਰੰਪਰਾ ਦੇ ਵਿਚ ਮਾਝੇ ਦਾ ਵੱਡਾ ਯੋਗਦਾਨ ਰਿਹਾ। ਅੱਜ ਜਦੋਂ ਅਸੀਂ ਮਾਝੇ ਦੀ ਗੱਲ ਕਰਦੇ ਹਾਂ ਤਾਂ ਅਕਸਰ ਅੰਮ੍ਰਿਤਸਰ ਜਾਂ ਗੁਰਦਾਸਪੁਰ ਤੱਕ ਸੀਮਿਤ ਰਹਿ ਜਾਂਦੇ ਹਾਂ, ਪਰ ਵੰਡ ਤੋਂ ਪਹਿਲਾਂ ਜੇ ਕੋਈ ਕਹਿੰਦਾ ਸੀ ਕਿ ਮੈਂ ਮਾਝੇ ਤੋਂ ਹਾਂ ਤਾਂ ਉਸਦਾ ਮਤਲਬ ਹੁੰਦਾ ਸੀ ਲਾਹੌਰ ਤੋਂ ਅੰਮ੍ਰਿਤਸਰ ਤੱਕ ਦੇ ਵਿਸ਼ਾਲ ਖੇਤਰ ਦੇ ਨਾਲ ਉਹ ਹੋ ਸਕਦਾ ਹੈ। ਇਸ ਲਈ ਬਜ਼ੁਰਗ ਅੱਜ ਵੀ ਕਹਿੰਦੇ ਨੇ ਵੰਡ ਨੇ ਸਿਰਫ ਪੰਜਾਬ ਨਹੀਂ ਵੰਡਿਆ, ਮਾਝੇ, ਮਾਲਵੇ ਤੇ ਦੁਆਬੇ ਦੀਆਂ ਕਈ ਸਾਂਝੀਆਂ ਯਾਦਾਂ ਵੀ ਵੰਡੀਆਂ ਨੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਾਝੇ ਦੀ ਮਹਿਕ। ਵਾਧੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਸੁਗਮ ਸੰਗੀਤ। ਅੱਜ ਦੇ ਇਸ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਸੁਣਦੇ ਹਾਂ ਸ਼ਮੀਮ ਇਕਬਾਲ ਨੂੰ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ ਸਾਡੀ ਅਗਲੇ ਲਾਂ ਦਾ ਇੰਤਜ਼ਾਰ ਕਰੋ।

0: ਸਾਹ ਲੈਣਾ ਦੁੱਬਰ ਕੀਤਾ ਹੋਇਆ ਸਾਰੀ ਜਾਨ ਨੇ। ਸੋ ਉਹਦੇ ਚ ਗੁਰੇਜ਼ ਔਰ ਪਰਹੇਜ਼ ਹੀ ਆ ਵੀ ਭਾਈ ਤੁਸੀਂ ਉਸ ਵਕਤ ਜਿਹੜਾ ਹੈ ਜਦੋਂ ਦਬਾਅ ਹਵਾ ਦਾ ਬਚਤ ਆਪਣੇ ਕੋਲ ਹੈ ਨੀ ਉਸ ਹਿਸਾਬ ਦਾ ਪ੍ਰੈਸ਼ਰ ਤੁਸੀਂ ਨਾ ਜਾਓ ਨਾਲ ਦੇਖੋ ਕਿ ਹਰ ਸਰੀਰ ਦੀ ਜਿੰਨਾ ਸਮਰਥਾ ਵੀ ਹੈ। ਜੇ ਆਪਾਂ ਦੇਖੀਏ ਕਿ ਮੈਂ ਬਹੁਤ ਜ਼ਿਆਦਾ ਉਹਨੂੰ ਜੋ ਆਪਣੇ ਉੱਤੇ ਵੱਧ ਚੜ੍ਹ ਕੰਮ ਕਰੂੰਗਾ ਫੇਰ ਵੀ ਮਾੜਾ ਅਸਰ ਪੈਂਦਾ ਹੀ ਆ ਜੀ,
1: ਪੈਂਦਾ ਜੀ। ਕਈਆਂ ਨੂੰ ਆਦਤ ਹੁੰਦੀ ਹੈ ਵੀ ਜਦੋਂ ਹੁਣ ਜਿਆਦਾ ਅਵਸਥਾ ਹੋ ਜਾਂਦੀ ਨਾ ਵੀ 60 ਸਾਲ ਬੰਦਾ ਨਿਕਲ ਜਾਂਦਾ ਉਹ ਹੋਰ ਸਰੀਰ ਤੇ ਦਬਾਅ ਪਾ ਆਉਂਦਾ ਉਹ ਮਤਲਬ ਜਿੰਨਾ ਗੱਭਰੂਗਾ ਜਿਹੜਾ ਬੰਦਾ ਨਾ 19 ਸੈਰ ਨੀ ਕਰਦਾ ਜਿੰਨੇ 60 ਸਾਲ ਲੱਗੇ ਹੁੰਦੇ ਨੇ ਉਹ ਇਹ ਨੀ ਦੇਖਦੇ ਵੀ ਮਸ਼ੀਨਰੀ ਤਾਂ 60 ਸਾਲ ਵਾਲੀ ਹੈ ਨਾ ਅੰਦਰ ਫਿੱਟ ਉਦੋਂ ਤਾਂ ਬੰਦੇ ਨੂੰ ਲੱਗਦਾ ਕਿ ਮੇਰੇ ਤੋਂ ਕੁਛ ਹੋ ਨੀ ਰਿਹਾ ਪਰ ਦੇਖੋ ਸੰਧੂ ਸਾਹਿਬ ਜਿਹੜਾ ਸੈੱਲ ਆਪਣਾ ਸਿਸਟਮ ਹੈ ਸਰੀਰ ਦਾ ਸੈੱਲਾਂ ਦਾ ਜਿਹੜਾ ਆਧਾਰ ਹੈ ਉਸ ਲਿਹਾਜ਼ ਨਾਲ ਕੰਮ ਨਹੀਂ ਕਰਦਾ ਜਿਸ ਲਿਹਾਜ਼ ਨਾਲ ਉਸ ਉਮਰ ਦੇ ਵਿਚ ਕਰਦਾ ਜਿੱਦਾਂ ਆਪਾਂ ਜਵਾਨੀ ਪਹਿਲੇ ਦੀਆਂ ਗੱਲਾਂ
0: ਬਹੁਤ ਗੱਲਾਂ ਹੁੰਦੀਆਂ ਦੇਖੋ ਜੇ ਰਾਮ ਜੀ ਕਿ ਆਪਣੇ ਤੁਹਾਡੇ ਮਸਲਸ ਆ ਜਾਂ ਜੋੜ ਆ
1: ਬਿਲਕੁਲ
0: ਤੁਸੀਂ ਧਿਆਨ ਨਾਲ ਨਹੀਂ ਮੁੜੇ
1: ਅਸਰ ਪੈਂਦਾ ਬਿਲਕੁਲ
0: ਸਿੱਧੇ ਚੱਲਦੇ ਹੋ ਅਚਾਨਕ ਤੁਹਾਨੂੰ ਮੁੜਨਾ ਪੈਂਦਾ ਹੈਗਾ ਕਈ ਵਾਰ ਥੋੜੀ ਦੇਰ ਬਾਅਦ ਜਾ ਕੇ ਪਤਾ ਲੱਗਦਾ ਜਦੋਂ ਦਰਦ ਸ਼ੁਰੂ ਹੁੰਦੀ ਹੈ
1: ਸੋ ਇਸ ਕਰਕੇ ਇਹ ਤੋਂ ਕੰਮ ਲੈਣਾ ਆਪਾਂ ਕਈ ਵਾਰੀ ਆਪਾਂ ਦੇਖਦੇ ਹਾਂ ਕਿਉਂਕਿ ਧੱਕਾ ਮਸ਼ੀਨਰੀ ਤਾਂ ਕੋਈ ਵੀ ਹੈ ਮਸ਼ੀਨਰੀ ਨੂੰ ਧੱਕਾ ਤਾਂ ਕਰਾਂਗੇ ਤੇ ਮਸ਼ੀਨਰੀ ਨੇ ਤੁਹਾਨੂੰ ਕਿਤੇ ਨਾ ਕਿਤੇ ਧੋਖਾ ਦੇਣਾ ਇਹ ਜਿਹੜੇ ਧੋਖੇ ਹੋ ਰਹੇ ਹੈ ਇਹ ਧੱਕਾ ਕਰਨ ਨਾਲ ਹੋ ਰਿਹਾ ਸੋ ਇਹ ਸਰੀਰ ਦੀ ਜਿਹੜੀ ਖਰਚ ਕਰਨਾ ਹੈ ਇਹਨੂੰ ਬਚਾ ਕੇ ਖਰਚ ਕਰਨਾ ਹੈ ਆਲਾ ਦੁਆਲਾ ਦੇਖ ਕੇ ਮੌਸਮ ਸਾਜ਼ਗਾਰ ਹੈ ਤੁਸੀਂ ਚਲੋ ਚਲੇ ਜਾਓ
0: ਕਰ ਲਓ ਜਿੱਦਾਂ ਹੁਣ ਆਪਾਂ ਉਹਦੀ ਗੱਲ ਵੀ ਕਰ ਲਓ ਕਈ ਲੋਕ ਨਾ ਐਵੇਂ ਸ਼ੁਰੂ ਕਰ ਲੈਂਦੇ ਆ
1: ਬਿਲਕੁਲ ਸਹੀ ਗੱਲ ਉਹ
0: ਯੋਗ ਜਿਹੜਾ ਹੈਗਾ ਨਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹੈ ਤਾਂ ਬੜੇ ਵਧੀਆ ਪਰ ਜਿਹੜਾ ਬੰਦਾ ਟ੍ਰੇਨਡ ਹੋਵੇ
1: ਜਾਣਕਾਰੀ ਨਾਲ
0: ਉਹ ਵੀ ਦੇਖ ਰੇਖ ਚ ਕਰੋ
1: ਹੁਣ ਦੇਖੋ ਨਾ
0: ਆਸਣ ਕਰਨ ਦੇ ਕਈ ਤਰੀਕੇ ਹੁੰਦੇ ਹੈਗੇ ਆ
1: ਕਿਰਿਆ ਤੇ ਪ੍ਰਕਿਰਿਆ ਹੈ ਨਾ ਜੇ ਤੁਸੀਂ ਕਿਰਿਆ ਦਾ ਕਰਦੇ ਪਏ ਹੋ ਉਹਦਾ ਤਰੀਕਾ ਗਲਤ ਹੈ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਯੋਗ ਆਚਾਰਿਆ ਨੇ ਉਹਨਾਂ ਨੂੰ ਪਤਾ ਭਾਈ ਸਾਹ ਕਿੱਦਾਂ ਲੈਣਾ ਕਿੱਦਾਂ ਛੱਡਣਾ ਹੈ ਇਸ ਕਰਕੇ ਅਸੀਂ ਨਾ ਸਰੀਰ ਨੂੰ ਵਰਤਣ ਲੱਗੇ ਦੇਖਦੇ ਨੀ ਤੇ ਬਾਅਦ ਦੇ ਵਿੱਚ ਪੱਛੋ ਪਾਵੇ ਤੋਂ ਇਲਾਵਾ ਸਾਨੂੰ ਸਭ ਕੁਛ ਨੀ ਲੱਗਦਾ ਸੋ ਇਸ ਕਰਕੇ ਕਹਿੰਦੇ ਭਾਈ ਗੁਰੇਜ਼ ਔਰ ਪਰਹੇਜ਼ ਇਹ ਬੜਾ ਜ਼ਰੂਰੀ ਖਾਣ ਪੀਣ ਦੇ ਵਿੱਚ ਵੀ ਸਰੀਰ ਦੀ ਵੈਸੇ ਵੀ ਵਰਤੋਂ ਕਰਨ ਦੇ ਵਿੱਚ ਬੜਾ ਜ਼ਰੂਰੀ ਹੈ।

0: ਹਾਂਜੀ ਰੁਜਾ ਰਾਮ ਜੀ ਦੇਖੋ ਸੰਧੂ ਸਾਹਿਬ ਪਸ਼ੂਆਂ ਦੇ ਵਿਚ ਜਿਸ ਵੀ ਕਿੱਤੇ ਧੰਦੇ ਨਾਲ ਆਪਾਂ ਜੁੜਿਆ ਚਾਹੇ ਆਪਾਂ ਗਾਵਾਂ ਰੱਖਦੇ ਆ ਚਾਹੇ ਮੱਝਾਂ ਰੱਖਦੇ ਆ ਹੁਣ ਤਾਂ ਭੇਡਾਂ ਬੱਕਰੀਆਂ ਵੀ ਹੈ ਪਸ਼ੂ ਪਾਲਣ ਦਾ ਧੰਦਾ ਤਾਂ ਵਿਸ਼ਾਲ ਹੈ ਕੁੱਤਿਆਂ ਦਾ ਘੂੜਿਆਂ ਦਾ ਬਹੁਤ ਸਾਰੇ ਜਿਹੜੇ ਇਹਦੇ ਵਿਚ ਕੰਮ ਅੱਗੇ ਵੱਧ ਚੁੱਕਿਆ ਹੈ ਤੇ ਇਹਦੇ ਚ ਇਹੀ ਹੈ ਕਿ ਕਈ ਵਾਰੀ ਆਪਾਂ ਦੇਖਦੇ ਆ ਹੁਣ ਮੁਰਗੀਖਾਨੇ ਦੇਖ ਲੋ ਮਤਲਬ ਘਰਾਂ ਦੇ ਘਰ ਖਾਲੀ ਹੋ ਜਾਂਦੇ ਨੇ ਇੱਕ ਨਿੱਕੀ ਜਿਹੀ
1: ਸਮੱਸਿਆ ਆ ਜੇ ਤਾਂ
0: ਹਾਂਜੀ ਪਸ਼ੂਆਂ ਦੇ ਵਿਚ ਵੀ ਇਹੀ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਵੀ ਇੱਕ ਪਸ਼ੂ ਤੋਂ ਫਿਰ ਦੂਜੇ ਪਸ਼ੂ ਤੱਕ ਚੰਗੀਆਂ ਜਾਂਦੀਆਂ ਨੇ
1: ਨਾਲ ਲੱਗ ਜਾਂਦੀ
0: ਲੱਗ ਜਾਂਦੇ ਸੋ ਇਸੇ ਕਰਕੇ ਟੀਕਾਕਰਨ ਦਾ ਬੜਾ ਮਹੱਤਵ ਹੈ
1: ਬਹੁਤ ਖਾਸ ਕਰਕੇ ਬਰਸਾਤਾਂ ਤੋਂ ਪਹਿਲਾਂ
0: ਬਹੁਤ ਜ਼ਰੂਰੀ ਸਰਕਾਰ ਤੇ ਮੁਹਿੰਮਾਂ ਚਲਾਉਂਦੀ ਹੈ ਜੀ ਟੀਕਾਕਰਨ ਦੀ ਆਪਾਂ ਸਾਰੇ ਜਾਣਦੇ ਹਾਂ ਸੋ ਇਸ ਕਰਕੇ ਟੀਕਾਕਰਨ ਦੇ ਵਿਚ ਇਹਨੂੰ ਲਾਜ਼ਮ ਬਣਾਓ ਕਦੇ ਵੀ ਇਹਦੇ ਚ ਆਪਾਂ ਇਹ ਨਾ ਸੋਚੇ ਵੀ ਚੱਲ ਕੋਈ ਨੀ ਕੁਛ ਨੀ ਹੁੰਦਾ ਜੀ ਪਸ਼ੂ ਤੁਹਾਡਾ ਸਾਰਾ ਜਿਹੜਾ ਬਾਲਾ ਖਾਲਾ
1: ਖਾਣ ਵੀ ਰੱਖ ਸਕਦੇ ਆ ਜੀ ਹੁਣ ਦੇਖੋ ਨਾ ਰੁੜੀਆ ਰਾਮ ਜੀ ਆਪਣੇ ਘਰ ਚ ਬੱਚਾ ਪੈਦਾ ਹੁੰਦਾ ਨਾ ਕਾਰਡ ਬਣਾ ਕੇ ਜਾ
0: ਬਿਲਕੁਲ
1: ਏਦਾਂ ਉਹਦਾ ਵੀ ਜਾਣਾ ਚਾਹੀਦਾ ਉਹਦਾ ਕਾਰਡ ਬਣਾ ਕੇ ਰੱਖੋ ਵੀ ਕਿਹੜਾ ਟੀਕਾ ਕਦੋਂ ਲੱਗਿਆ ਸੀ ਕਦੋਂ ਲੱਗਣਾ ਹੈਗਾ
0: ਡਾਕਟਰ ਗੁਰਸਿਮਰਨ ਫਿਰੀਆ ਪਸ਼ੂਆਂ ਚ ਟੀਕਾਕਰਨ ਕਿੱਦਾਂ ਕਰਾਉਣਾ ਇਹਦਾ ਕੀ ਮਹੱਤਵ ਹੈ ਇਸ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕਰਕੇ ਗਏ ਆਪਸ ਨਾਲ ਸਾਂਝੀ ਕਰਦੇ ਹਾਂ
2: ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਰਸਿਮਰਨ ਫਿਰੀਆ ਹੈ ਮੈਂ ਪ੍ਰਿੰਸੀਪਲ ਸਾਇੰਸ ਦਾ ਨਾ ਮੇਰਾ ਡਿਪਾਰਟਮੈਂਟ ਦਾ ਨਾਮ ਹੈ ਐਨੀਮਲ ਡਿਜ਼ੀਜ਼ ਰਿਸਰਚ ਸੈਂਟਰ ਗੜਵਾਸੋ ਲੁਧਿਆਣਾ ਤੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਗੱਲਬਾਤ ਦਾ ਉਹ ਹੈਗਾ ਜੇ ਟੀਕਾਕਰਨ ਪਸ਼ੂਆਂ ਦੇ ਵਿਚ ਟੀਕਾਕਰਨ ਇਕ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਕਿ ਪਸ਼ੂਆਂ ਦੇ ਵਿਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਟੀਕਾਕਰਨ ਕਰਵਾਉਣ ਨਾਲ ਪਸ਼ੂਆਂ ਨੂੰ ਬਿਮਾਰੀਆਂ ਤੋਂ ਅਸੀਂ ਵੱਖਰੀ ਵੱਖਰੀ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਜਿਹੜੀ ਬਿਮਾਰੀ ਵਾਸਤੇ ਅਸੀਂ ਟੀਕਾਕਰਨ ਕਰਦੇ ਹਾਂ ਉਸ ਤੋਂ ਪਸ਼ੂ ਨੂੰ ਬਚਾਇਆ ਜਾਂਦਾ ਹੈ ਅਤੇ ਇਸ ਨਾਲ ਕਿਸਾਨ ਵੀਰ ਦਾ ਆਰਥਿਕ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ਪਸ਼ੂ ਟੀਕਾਕਰਨ ਜਦੋਂ ਅਸੀਂ ਕਰਦੇ ਹਾਂ ਉਹਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਪਸ਼ੂ ਦੇ ਜਿਹੜੇ ਸਰੀਰ ਦੇ ਵਿਚ ਐਂਟੀਬਾਡੀਜ਼ ਪੈਦਾ ਹੁੰਦੀਆਂ ਨੇ ਇਹ ਐਂਟੀਬਾਡੀਜ਼ ਜਿਹੜੀਆਂ ਨੇ ਇਹ ਬਿਮਾਰੀਆਂ ਲੜਨ ਦੀ ਸਾਨੂੰ ਉਹਨਾਂ ਦੇ ਵਿਚ ਕਪੈਸਿਟੀ ਇਨਕਰੀਜ਼ ਕਰਦੇ ਨੇ ਤੇ ਜਿਹੜੀ ਮੁੱਖ ਬਿਮਾਰੀਆਂ ਜਿਨ੍ਹਾਂ ਵਾਸਤੇ ਅਸੀਂ ਆਮ ਤੌਰ ਤੇ ਟੀਕਾਕਰਨ ਕਰਦੇ ਹਾਂ ਉਹ ਹੈਗੀਆਂ ਜੇ ਗਲਘੋਟੂ ਦੀ ਬਿਮਾਰੀ ਮੂੰਹ ਖੁਰ ਦੀ ਬਿਮਾਰੀ ਬਰੂਸੀਲੋਸਿਸ ਦੀ ਬਿਮਾਰੀ ਤੇ ਥਲੇਰੀਓਸਿਸ ਦੀ ਬਿਮਾਰੀ ਇਸ ਕਰਕੇ ਸਾਨੂੰ ਇਹਨਾਂ ਬਿਮਾਰੀਆਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਚਾਹੇ ਉਹ ਬਰੂਸੀਲੋਸਿਸ ਤੇ ਜਿਹੜੀ ਮੂੰਹ ਖੁਰ ਦੀ ਬਿਮਾਰੀ ਤੇ ਗਲਘੋਟੂ ਦੀ ਬਿਮਾਰੀ ਹੈ ਇਹ ਚਾਹੇ ਕੋਈ ਮੱਝ ਹੋਵੇ ਜਾਂ ਗਾਂ ਹੋਵੇ ਇਹਨਾਂ ਦੇ ਸਾਰਿਆਂ ਦੇ ਵਿਚ ਵੈਕਸੀਨੇਸ਼ਨ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਸਿਰਫ ਮੱਝਾਂ ਚ ਹੀ ਹੁੰਦੀ ਹੈ ਤੇ ਗਾਵਾਂ ਚ ਨਹੀਂ ਹੁੰਦੀ ਜਾਂ ਫਿਰ ਸਿਰਫ ਗਾਵਾਂ ਚ ਹੀ ਹੁੰਦੀ ਹੈ ਤੇ ਮੱਝਾਂ ਚ ਨਹੀਂ ਹੁੰਦੀ ਤੇ ਇਸ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਗਲਘੋਟੂ ਦੀ ਬਿਮਾਰੀ ਦੀ ਗਲਘੋਟੂ ਦੀ ਬਿਮਾਰੀ ਜਿਹੜੀ ਹੈਗੀ ਇਹ ਆਮ ਤੌਰ ਤੇ ਦੇਖਿਆ ਗਿਆ ਕਿ ਮੱਝਾਂ ਦੇ ਵਿਚ ਗਾਵਾਂ ਨਾਲੋਂ ਜ਼ਿਆਦਾ ਹੁੰਦੀ ਹੈ ਪਸ਼ੂ ਜਿਹੜੇ ਨੇ ਇਕਦਮ ਬੁਖਾਰ ਚੜਦਾ ਹੈ ਤੇ ਬੁਖਾਰ ਚੜਨ ਤੋਂ ਬਾਅਦ ਇਹਨਾਂ ਦੇ ਸਾਹ ਔਖਾ ਲੈਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਮੂੰਹ ਚੋਂ ਨਾਰਾਂ ਆਉਂਦੀਆਂ ਨੇ ਤੇ ਕਈ ਵਾਰੀ ਕਿਸਾਨ ਵੀਰ ਸਵੇਰੇ ਦੇਖਦੇ ਨੇ ਕਿ ਸਾਡੇ ਪਸ਼ੂ ਬਿਲਕੁਲ ਠੀਕ ਠਾਕ ਸੀ ਜਦੋਂ ਦੁਪਹਿਰੇ ਦੁਬਾਰਾ ਜਾਂਦੇ ਨੇ ਫਾਰਮ ਤੇ ਉਦੋਂ ਦੇਖਦੇ ਕਈ ਪਸ਼ੂਆਂ ਦੀ ਇਕਦਮ ਮੌਤ ਹੋ ਗਈ ਹੁੰਦੀ ਹੈ ਇਹ ਕਈ ਵਾਰ ਬਿਮਾਰੀ ਇੰਨੀ ਤੇਜ਼ੀ ਨਾਲ ਆਉਂਦੀ ਹੈ ਕਿ ਕਿਸਾਨ ਵੀਰ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਪਸ਼ੂ ਨੂੰ ਹੋ ਗਈ ਹੈ ਇਹ ਜ਼ਿਆਦਾਤਰ ਅਸੀਂ ਦੇਖਿਆ ਜਿਹੜਾ ਹੈਗਾ ਕਿ ਜਦੋਂ ਬਰਸਾਤਾਂ ਆਉਣ ਵਾਲੀਆਂ ਹੁੰਦੀਆਂ ਨੇ ਉਦੋਂ ਪਸ਼ੂਆਂ ਤੇ ਬੋਝ ਪੈ ਜਾਂਦਾ ਕਿਉਂਕਿ ਉਦੋਂ ਹਿਊਮਿਡਿਟੀ ਵੱਧ ਜਾਂਦੀ ਹੈ ਹਿਊਮਸ ਵੱਧ ਜਾਂਦਾ ਤੇ ਨਾਲ ਜਿਹੜਾ ਹੈਗਾ ਜੇ ਟੈਂਪਰੇਚਰ ਵੀ ਕਾਫੀ ਹਾਈ ਹੁੰਦਾ ਤੇ ਇਸ ਕਰਕੇ ਉਹਦੇ ਸਟ੍ਰੈਸ ਪੈਣ ਨਾਲ ਇਹ ਬਿਮਾਰੀ ਇਕਦਮ ਆ ਜਾਂਦੀ ਹੈ ਜੇ ਅਸੀਂ ਟੀਕਾਕਰਨ ਨਹੀਂ ਕਰਵਾਇਆ ਤੇ ਫਿਰ ਕਾਫੀ ਪਸ਼ੂਆਂ ਨੂੰ ਐਟ ਏ ਟਾਈਮ ਇਕੱਠੀ ਆ ਜਾਂਦੀ ਹੈ ਮੇਰਾ ਅੱਗੇ ਮੈਂ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਇਹ ਮੱਝਾਂ ਚ ਜ਼ਿਆਦਾ ਹੁੰਦਾ ਤੇ ਗਾਵਾਂ ਚ ਰਿਲੇਟਿਵਲੀ ਥੋੜਾ ਘੱਟ ਹੁੰਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਟੀਕਾਕਰਨ ਜਿਹੜਾ ਹੈਗਾ ਕਿ ਮੱਝਾਂ ਚ ਹੀ ਕਰਨਾ ਤੇ ਗਾਵਾਂ ਚ ਨਹੀਂ ਕਰਨਾ ਟੀਕਾਕਰਨ ਅਸੀਂ ਦੋਨਾਂ ਚ ਹੀ ਕਰਨਾ ਮੱਝਾਂ ਚ ਵੀ ਕਰਨਾ ਤੇ ਗਾਵਾਂ ਚ ਵੀ ਕਰਨਾ ਤੇ ਇਸ ਤੋਂ ਬਾਅਦ ਇਹਦਾ ਜਿਹੜਾ ਹੈਗਾ ਕ੍ਰਮ ਜਿਹੜਾ ਹੈਗਾ ਜੇ ਇਸ ਤਰ੍ਹਾਂ ਦੇ ਕਿ ਅਸੀਂ ਪਸ਼ੂਆਂ ਨੂੰ ਜਦੋਂ 6 ਮਹੀਨੇ ਦਾ ਉਮਰ ਦਾ ਹੁੰਦਾ ਵੱਛੀ ਜਾਂ ਕੱਟੀ ਜਾਂ ਫਿਰ ਮੇਲ ਪਾਰ ਜਿਹੜੇ ਇਹਨਾਂ ਦੇ ਨੇ ਕੱਟਾ ਜਾਂ ਵੱਛਾ ਉਹਨਾਂ ਦੇ ਵਿਚ ਅਸੀਂ ਸਭ ਤੋਂ ਪਹਿਲਾਂ ਟੀਕਾ ਲਗਾਉਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਹਨੂੰ ਹਰ 6 ਮਹੀਨੇ ਬਾਅਦ ਰਿਪੀਟ ਕਰਨਾ ਹੁੰਦਾ ਇਹਦੇ ਨਾਲ ਸਾਡਾ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਹੋ ਜਾਂਦਾ ਆਰਾਮ ਨਾਲ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੂੰਹ ਖੁਰ ਦੀ ਬਿਮਾਰੀ ਜੇ ਮੂੰਹ ਖੁਰ ਦੀ ਬਿਮਾਰੀ ਚ ਕੀ ਹੁੰਦਾ ਜੇ ਉਹ ਚ ਵੀ ਪਸ਼ੂ ਨੂੰ ਇਕਦਮ ਤੇਜ਼ ਬੁਖਾਰ ਹੋ ਜਾਂਦਾ ਉਹਦੀ ਪ੍ਰੋਡਕਸ਼ਨ ਘੱਟ ਜਾਂਦੀ ਹੈ ਲਾਰਾਂ ਵਗਦੀਆਂ ਨੇ ਮੂੰਹ ਚੋਂ ਲਾਰਾਂ ਵਗਦੀਆਂ ਨੇ ਮੂੰਹ ਚ ਛਾਲੇ ਹੋ ਜਾਂਦੇ ਨੇ ਤੇ ਉਸ ਫਿਰ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਥਣਾਂ ਤੇ ਜਿਹੜੇ ਛਾਲੇ ਹੋ ਜਾਂਦੇ ਨੇ ਜਾਂ ਫਿਰ ਪੈਰਾਂ ਚ ਛਾਲੇ ਹੋ ਜਾਂਦੇ ਨੇ। ਇਸ ਕਰਕੇ ਜਿਹੜੀ ਬਿਮਾਰੀ ਹੈ ਇਹ ਇੱਕ ਵਿਸ਼ਾਣੂ ਰੋਗ ਹੈ ਤੇ ਇਹਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਹੜੀ ਇਹ ਬਿਮਾਰੀ ਹੈ ਗਾਵਾਂ ਚ ਰੈਲੇਟਿਵਲੀ ਜ਼ਿਆਦਾ ਹੁੰਦੀ ਹੈ ਮੱਝਾਂ ਨਾਲੋਂ। ਪਰ ਫਿਰ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਾਨੂੰ ਇਹਤਿਆਤ ਰੱਖਣਾ ਹੈ ਕਿ ਦੋਨਾਂ ਹੀ ਮੱਝਾਂ ਚ ਵੀ ਤੇ ਗਾਵਾਂ ਚ ਦੋਨਾਂ ਚ ਐਕਸਟ੍ਰੀ ਵੈਕਸੀਨ ਕਰਨੀ ਹੈ ਤਾਂ ਕਿ ਸਾਨੂੰ ਆਰਥਿਕ ਤੌਰ ਤੇ ਨੁਕਸਾਨ ਨਾ ਹੋਵੇ। ਆਰਥਿਕ ਤੌਰ ਤੇ ਨੁਕਸਾਨ ਕਿਸ ਤਰ੍ਹਾਂ ਹੁੰਦਾ ਹੈ, ਪਸ਼ੂ ਬਿਮਾਰ ਹੁੰਦਾ ਤੇ ਫਿਰ ਉਹਨੂੰ ਦਵਾਈ ਦੇਣੀ ਪੈਂਦੀ ਹੈ ਸਾਨੂੰ। ਦਵਾਈਆਂ ਇੰਨੀਆਂ ਮਹਿੰਗੀਆਂ ਜਿਹੜੀਆਂ ਅੱਜ ਕੱਲ੍ਹ ਨੇ ਉਹ ਖਰੀਦ ਕੇ ਲਗਾਉਣੀਆਂ ਪੈਂਦੀਆਂ। ਜੇ ਵੈਕਸੀਨ ਅਸੀਂ ਕਰਦੇ ਹਾਂ ਟਾਈਮ ਸਿਰ ਤੇ ਦਵਾਈਆਂ ਵਗੈਰਾ ਦਾ ਟ੍ਰੀਟਮੈਂਟ ਬਚਾਅ ਹੋ ਜਾਂਦਾ ਆਪਣਾ। ਮਿਲਕ ਦੀ ਦੁੱਧ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਘੱਟਦੀ ਨਹੀਂ ਹੈ, ਠੀਕ ਰਹਿੰਦੀ ਹੈ। ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜੇ ਪਸ਼ੂ ਸਾਰੇ ਫਾਰਮ ਤੇ ਠੀਕ ਰਹਿੰਦੇ ਨੇ। ਤੇ ਇਹਨਾਂ ਦੇ ਜਿਹੜੇ ਮੂੰਹ ਦੀ ਬਿਮਾਰੀ ਤੇ ਗਲਘੋਟੇ ਦੀ ਬਿਮਾਰੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੋਂ ਪ੍ਰਦੂਸ਼ਿਤ ਪਾਣੀ ਨਾਲ ਜਾਂ ਫਿਰ ਪ੍ਰਦੂਸ਼ਿਤ ਚਾਰੇ ਨਾਲ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਦੂਸ਼ਿਤ ਜਿਹੜੇ ਜਾਨਵਰਾਂ ਜਿਹੜਾ ਚਾਰਾ ਉਹ ਇੱਕ ਜਾਨਵਰਾਂ ਨੂੰ ਨਹੀਂ ਪਾਉਣਾ ਹੁੰਦਾ। ਤੇ ਇਸ ਤੋਂ ਬਾਅਦ ਜਿਹੜਾ ਮੇਨ ਹੈਗਾ ਜੇ ਕਿ ਸਾਨੂੰ ਸੀਕੁਐਂਸ ਕੀ ਹੈਗੀ ਜੇ ਵੈਕਸੀਨੇਸ਼ਨ ਦੀ, ਇਹ ਧਿਆਨ ਰੱਖਣਾ ਹੁੰਦਾ ਜੇ। ਸੀਕੁਐਂਸ ਇਹ ਜੇ ਕਿ ਜਦੋਂ ਬੱਚਾ ਜਾਂ ਬੱਚੀ ਛੋਟੇ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਗਾ ਜੇ 4 ਮਹੀਨੇ ਦੀ ਉਮਰ ਚ ਸਾਨੂੰ ਮੂੰਹ ਖੁਰ ਦੀ ਬਿਮਾਰੀ ਦਾ ਟੀਕਾਕਰਨ ਕਰਨਾ ਹੈ। ਤੇ ਉਸ ਤੋਂ ਬਾਅਦ ਸਾਨੂੰ 1 ਮਹੀਨੇ ਬਾਅਦ ਇਹਦਾ ਬੂਸਟਰ ਡੋਜ਼ ਦੇਣਾ ਹੈ। 1 ਮਹੀਨੇ ਦੇ ਬੂਸਟਰ ਡੋਜ਼ ਤੋਂ ਬਾਅਦ ਫਿਰ ਅਸੀਂ ਹਰ 6 ਮਹੀਨੇ ਬਾਅਦ FMD ਦੀ ਜਾਂ ਜਿਹੜੇ ਹੈਗੀ ਜੇ ਮੂੰਹ ਖੁਰ ਦੀ ਬਿਮਾਰੀ ਦਾ ਵੈਕਸੀਨ ਜਿਹੜੀ ਹਰ 6 ਮਹੀਨੇ ਬਾਅਦ ਅਸੀਂ ਰਿਪੀਟ ਕਰਦੇ ਰਹਿਣਾ ਹੈ। ਤੇ ਜਦੋਂ ਆਪਣਾ ਪਸ਼ੂ ਜਿਹੜਾ ਹੈਗਾ ਜੇ ਹੋ ਜਾਂਦਾ ਜੇ 6 ਮਹੀਨੇ ਦਾ, ਤੇ 6 ਮਹੀਨੇ ਦੀ ਉਮਰ ਚ ਅਸੀਂ ਉਹਨੂੰ ਗਲਘੋਟੂ ਦੀ ਬਿਮਾਰੀ ਦਾ ਵੈਕਸੀਨ ਦੇਣੀ ਹੈ। 6 ਮਹੀਨੇ ਦੀ ਉਮਰ ਚ ਗਲਘੋਟੂ ਦੀ ਵੈਕਸੀਨ ਦੇ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਹਰ 6 ਮਹੀਨੇ ਬਾਅਦ ਰਿਪੀਟ ਕਰਨਾ ਹੈ। ਇਸ ਤੋਂ ਬਾਅਦ ਇੱਕ ਬਿਮਾਰੀ ਆ ਜਾਂਦੀ ਹੈ ਆਪਣੀ ਜਿਹੜੀ ਪਟਸੋਜ ਦੀ ਬਿਮਾਰੀ ਹੈ, ਉਹਨੂੰ ਆਪਾਂ ਬਲੈਕ ਕੁਆਟਰ ਵੀ ਕਹਿ ਦਿੰਦੇ ਹਾਂ। ਇਹ ਬਿਮਾਰੀ ਜਿਹੜੀ ਇਹਦੇ ਵਾਸਤੇ ਵੈਕਸੀਨ ਲਗਾਉਣੀ ਛੋਟੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ। ਉਹਨਾਂ ਦੇ ਵਾਸਤੇ ਜਿਹੜਾ ਟਾਈਮ ਹੈਗਾ ਜੇ ਉਹ ਵੀ 6 ਮਹੀਨੇ ਹੀ ਹੈ, ਪਰ ਕਿਉਂਕਿ ਅਸੀਂ ਗਲਘੋਟੂ ਦੀ ਬਿਮਾਰੀ ਵਾਸਤੇ ਵੀ ਅਸੀਂ 6ਵੇਂ ਮਹੀਨੇ ਤੇ ਲਾ ਰਹੇ ਹਾਂ, ਤੇ ਇਹ ਦੋ ਵੈਕਸੀਨ ਦੇ ਵਿੱਚ ਜਿਹੜਾ ਅੰਤਰਾਲ ਜਿਹੜਾ ਹੈਗਾ ਉਹ ਘੱਟ ਤੋਂ ਘੱਟ 15 ਦਿਨ 21 ਦਿਨ ਦਾ ਹੋਣਾ ਚਾਹੀਦਾ। ਜੇ ਅਸੀਂ ਪਹਿਲਾਂ ਗਲਘੋਟੂ ਦੀ ਬਿਮਾਰੀ ਦਾ ਟੀਕਾਕਰਨ ਕਰ ਦਿੱਤਾ ਤਾਂ ਸਾਨੂੰ ਜਿਹੜਾ ਪਟਸੋਜ ਦੀ ਬਿਮਾਰੀ ਦਾ ਟੀਕਾਕਰਨ ਲਗਭਗ 21 ਦਿਨ ਜਾਂ 30 ਦਿਨਾਂ ਦੇ ਅੰਤਰਾਲ ਤੇ ਸਾਨੂੰ ਕਰਨਾ ਚਾਹੀਦਾ। ਤੇ ਇਸ ਤੋਂ ਬਾਅਦ ਇਹਨੂੰ ਅਸੀਂ ਰਿਪੀਟ ਕਰਾਂਗੇ ਹਰ ਸਾਲ ਬਾਅਦ। ਇਹ 3 ਜਿਹੜੀ ਮੇਨ ਹੈਗੀਆਂ ਨੇ। ਇਸ ਤੋਂ ਇਲਾਵਾ ਬਰੂਸੀਲੋਸਿਸ ਦੀ ਵੈਕਸੀਨ ਜਿਹੜੇ ਛੋਟੇ ਬੱਚੇ ਆ ਤੇ ਜਿਹੜੀ ਆਪਾਂ ਬਰੂਸੀਲੋਸਿਸ ਦੀ ਵੈਕਸੀਨ ਜਿਹੜੀ ਹੈ ਇਹ ਸਿਰਫ ਛੋਟੇ ਜਿਹੜੇ ਹੈਗੇ ਜੇ ਕੱਟੀਆਂ ਜਾਂ ਵੱਛੀਆਂ ਇਹਨਾਂ ਦੇ ਵਿੱਚ ਹੀ ਕਰਨਾ ਹੁੰਦਾ ਜੇ। ਵੱਛਿਆਂ ਦੇ ਵਿੱਚ ਜਾਂ ਕੱਟਿਆਂ ਦੇ ਵਿੱਚ ਨਹੀਂ ਕਰਨਾ, ਮੇਲ ਦੇ ਵਿੱਚ ਨਹੀਂ ਕਰਨਾ, ਸਿਰਫ ਫੀਮੇਲ ਦੇ ਵਿੱਚ ਕਰਨਾ। ਤੇ ਇਹ ਜਿਹੜਾ ਹੈਗਾ ਜੇ ਮੇਲ ਦੇ ਵਿੱਚ ਅਸੀਂ ਕਿਉਂ ਨਹੀਂ ਕਰਨਾ, ਕਿਉਂ ਇਸ ਕਰਕੇ ਕਿ ਇਹ ਜਿਹੜਾ ਬਿਮਾਰੀ ਹੈ ਫਿਰ ਜਿਹੜੇ ਮੇਲ ਨੇ ਉਹ ਕੈਰੀਅਰ ਬਣ ਜਾਂਦੇ ਨੇ, ਕਿਉਂਕਿ ਜਿਹੜੀ ਵੈਕਸੀਨ ਹੈ ਲਾਈਵ ਵੈਕਸੀਨ ਹੈ ਤੇ ਫਿਰ ਉਹ ਜਿਹੜੇ ਮੇਲ ਨੇ ਉਹਨਾਂ ਦੇ ਹਾਈ ਚਾਂਸ ਹੋ ਜਾਂਦੇ ਨੇ ਕਿ ਉਹ ਕੈਰੀਅਰ ਬਣ ਜਾਂਦੇ ਨੇ, ਉਹ ਫਿਰ ਬਿਮਾਰੀ ਇੱਕ ਜਾਨਵਰ ਤੋਂ ਅਗਲੇ ਜਾਨਵਰ ਨੂੰ ਫੈਲਾਉਂਦੇ ਨੇ। ਇਸ ਕਰਕੇ ਸਾਨੂੰ ਜਿਹੜੇ ਬਰੂਸੀਲੋਸਿਸ ਦੀ ਵੈਕਸੀਨ ਸਿਰਫ ਫੀਮੇਲ ਚ ਕੱਟੀ ਚ ਜਾਂ ਵੱਛੀ ਚ ਹੀ ਕਰਨਾ, ਕੱਟਿਆਂ ਚ ਜਾਂ ਵੱਛਿਆਂ ਦੇ ਵਿੱਚ ਨਹੀਂ ਕਰਨਾ ਹੈਗੇ। ਤੇ ਇਹ ਜਿਹੜੀ ਵੈਕਸੀਨ ਹੈਗੀ ਇਹਦਾ ਟਾਈਮ ਹੈਗਾ ਜੇ 4 ਮਹੀਨੇ ਤੋਂ ਲੈ ਕੇ 8 ਮਹੀਨੇ ਦੀ ਉਮਰ ਦੇ ਵਿੱਚ ਅਸੀਂ ਕਰਦੇ ਹਾਂ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ 4 ਮਹੀਨੇ ਦੀ ਉਮਰ ਤੋਂ ਲੈ ਕੇ 8 ਮਹੀਨੇ ਦੀ ਉਮਰ ਦੇ ਵਿੱਚ ਅਸੀਂ ਇਹ ਵੈਕਸੀਨ ਕਰਨੀ ਹੈ। ਤੇ ਇਹ ਵੈਕਸੀਨ ਜਿਹੜੀ ਸਿਰਫ ਸਾਰੀ ਉਮਰ ਚ ਇੱਕੋ ਵਾਰੀ ਕਰਨੀ ਹੈ। ਬਾਕੀ ਜਿਹੜੀਆਂ ਮੈਂ 2-3 ਵੈਕਸੀਨ ਤੁਹਾਨੂੰ ਦੱਸੀਆਂ ਨੇ ਕਿ ਜਿਹਦਾ ਮੂੰਹ ਖੁਰਦੀ ਹੋ ਗਈ ਗੱਲ

ਫੋਟੋ ਦੀ ਹੋ ਗਈ, ਪਰਸੋਂ ਦੀ ਹੋ ਗਈ, ਇਹ ਸਾਨੂੰ ਅਸੀਂ ਰਿਪੀਟ ਕਰਦੇ ਹਾਂ ਹਰ 6 ਮਹੀਨੇ ਬਾਅਦ। ਖਾਸ ਕਰ ਗੱਲ ਘੋਟੋ ਦੀ ਤੇ ਮੂੰਹ ਖੁਰ ਦੀ, ਡੀਕਿਊ ਦੀ ਅਸੀਂ ਸਾਲ ਬਾਅਦ ਕਰਦੇ ਹਾਂ, ਪਰ ਜਿਹੜੀ ਬਰੂਸੀਲੋਸਿਸ ਦੀ ਵੈਕਸੀਨ ਹੈ ਇਹ ਅਸੀਂ ਸਾਰੀ ਉਮਰ ਚ ਸਿਰਫ ਇੱਕੋ ਵਾਰੀ ਕਰਨੀ ਹੈ, ਤੇ ਉਹ ਜਿਹੜੀ ਉਮਰ ਹੈ ਜਾਂ ਏਜ ਹੈਗੀ ਹੈ ਜਦੋਂ ਵੈਕਸੀਨ ਕਰਨੀ ਹੈ ਉਹ 4 ਤੋਂ ਲੈ ਕੇ 8 ਮਹੀਨੇ ਦੀ ਉਮਰ ਦੇ ਵਿੱਚ ਹੀ ਕਰਨੀ ਹੈ, ਉਸ ਤੋਂ ਬਾਅਦ ਨਹੀਂ ਕਰਨੀ ਅਸੀਂ। ਇਹੀ ਕੰਪਨੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਜਿਹੜੀ ਗੱਲ ਅੱਜ ਕੱਲ ਜਿਹੜੀ ਵੈਕਸੀਨ ਲਗਾ ਰਹੇ ਆ ਉਹ ਹੈਗੀ ਜੇ ਆਪਣੀ ਥੀਲੇਰੀਓਸਿਸ ਦੇ ਵਾਸਤੇ। ਥੀਲੇਰੀਓਸਿਸ ਦੀ ਬਿਮਾਰੀ ਦੇ ਵਿੱਚ ਵੀ ਤੇਜ਼ ਬੁਖਾਰ ਹੁੰਦਾ ਹੈ, ਪ੍ਰੋਡਕਸ਼ਨ ਘੱਟ ਜਾਂਦੀ ਹੈ, ਤੇ ਬਹੁਤ ਜ਼ਿਆਦਾ ਜੇ ਐਡਵਾਂਸ ਸਟੇਜ ਚਲੇ ਜਾਏ ਤਾਂ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਥੀਲੇਰੀਓਸਿਸ ਦੀ ਬਿਮਾਰੀ ਦੇ ਵੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਹ ਜ਼ਿਆਦਾਤਰ ਅਸੀਂ ਦੇਖਿਆ ਕਿ ਦੋਗਲੀ ਗਾਵਾਂ ਚ ਹੁੰਦਾ ਜਾਂ ਫਿਰ ਵਿਲੱਤੀ ਗਾਵਾਂ ਚ ਹੁੰਦਾ, ਤੇ ਇਹਨਾਂ ਦਾ ਮੁੱਖ ਕਾਰਨ ਹੁੰਦਾ ਕਿ ਚਿੱਚੜ ਹੁੰਦੇ, ਜਿਹੜੇ ਚਿੱਚੜਾਂ ਤੋਂ ਬਿਮਾਰੀ ਫੈਲਦੀ ਹੈ। ਤੇ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਇਹ ਜਿਹੜੇ ਚਿੱਚੜ ਨੇ ਉਹਨਾਂ ਦੇ ਇਲਾਜ ਸਾਨੂੰ ਵੈਟਨਰੀ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਹ ਚਿੱਚੜ ਆਪਣੇ ਫਾਰਮ ਤੇ ਘੱਟ ਤੋਂ ਘੱਟ ਹੋਣ ਤੇ ਇਹ ਬਿਮਾਰੀ ਅੱਗੇ ਨਾ ਫੈਲੇ। ਤੇ ਇਹਦਾ ਜਿਹੜਾ ਆਈਡਲ ਟਾਈਮ ਹੈਗਾ ਵੈਕਸੀਨ ਦਾ ਛੋਟੇ ਬੱਚਿਆਂ ਚ ਜਿਹੜਾ ਹੈਗਾ ਉਹ ਹੈਗਾ ਜੇ 3 ਮਹੀਨੇ ਤੋਂ 4 ਮਹੀਨੇ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਜਿੱਥੇ ਐਨੁਅਲੀ ਰਿਪੀਟ ਕਰਨਾ, ਹਰ ਸਾਲ ਬਾਅਦ ਰਿਪੀਟ ਕਰਨਾ ਇਹ ਵੈਕਸੀਨ ਨੂੰ। ਤੇ ਵੈਕਸੀਨ ਜਿਹੜੀ ਹੈਗੀਆਂ ਨੇ ਇਹਨਾਂ ਨੂੰ ਲਗਾਉਣ ਦਾ ਜਿਹੜਾ ਮੇਨ ਜਿਹੜਾ ਧਿਆਨ ਜਿਹੜਾ ਦੇ ਜਾਂ ਪ੍ਰੀਕੋਸ਼ਨ ਜਿਹੜੇ ਰੱਖਣਾ ਹੈ ਕਿਸਾਨ ਵੀਰਾਂ ਨੂੰ, ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਜਿਹੜੀ ਵੈਕਸੀਨ ਹੈਗੀ ਹੈ ਉਹ ਅਸੀਂ ਜ਼ਿਆਦਾਤਰ ਦੇਖੇਗਾ ਜਿਹੜੇ ਮੂੰਹ ਖੁਰ ਦੀ ਬਿਮਾਰੀ ਦਾ ਜਾਂ ਗਲ ਘੋਟੋ ਦੀ ਬਿਮਾਰੀ ਦੀ ਜਿਹੜੀ ਵੈਕਸੀਨ ਹੈ ਉਹ ਤਾਂ ਸਰਕਾਰੀ ਮੁਲਾਜ਼ਮ ਆ ਕੇ ਘਰਾਂ ਦੇ ਵਿੱਚ ਆ ਕੇ ਹੀ ਲਗਾਉਂਦੇ ਨੇ, ਤੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਉਹ ਆਪਣਾ ਰੁਝੇਵਾਂ ਤੋਂ ਟਾਈਮ ਕੱਢ ਕੇ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਵੈਕਸੀਨ ਲੱਗਣੀ ਉਹਨਾਂ ਦੇ ਪਿੰਡ ਵਿੱਚ ਜਾਂ ਫਿਰ ਉਸ ਏਰੀਏ ਦੇ ਵਿੱਚ, ਤੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਆਪਣਾ ਰੁਝੇਵਾਂ ਛੱਡ ਕੇ ਟਾਈਮ ਕੱਢਣ ਤੇ ਆਪਣੇ ਜਾਨਵਰਾਂ ਨੂੰ ਸਮੇਂ ਸਿਰ ਵੈਕਸੀਨ ਲਗਵਾ ਲੈਣ। ਤੇ ਵੈਕਸੀਨ ਲਗਾਉਣ ਲੱਗੇ ਜਿਹੜੀਆਂ ਹਦਾਇਤਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿ ਵੈਕਸੀਨ ਖਰੀਦਣ ਲੱਗੇ ਜੇ ਖਰੀਦਣੀ ਪੈ ਜਾਏ ਤਾਂ ਖਰੀਦਣ ਲੱਗੇ ਇਹ ਧਿਆਨ ਰੱਖਣਾ ਕਿ ਅਸੀਂ ਉਹਦੇ ਮੈਨੂਫੈਕਚਰਿੰਗ ਡੇਟ ਜ਼ਰੂਰ ਦੇਖ ਲਈਏ, ਵੀ ਉਹਦੀ ਕਿਤੇ ਅਸੀਂ ਐਕਸਪਾਇਰੀ ਡੇਟ ਤੋਂ ਬਾਅਦ ਵਾਲੀ ਵੈਕਸੀਨ ਤਾਂ ਨਹੀਂ ਖਰੀਦਦੇ ਪਏ, ਉਹ ਦੇਖਣਾ ਬਹੁਤ ਜ਼ਰੂਰੀ ਹੈ। ਤੇ ਜਿੱਦਾਂ ਉਹ ਕੰਪਨੀ ਦੀ ਹਦਾਇਤਾਂ ਨੇ ਵੀ ਵੈਕਸੀਨ ਕਿਸ ਤਰ੍ਹਾਂ ਲਗਾਉਣੀ ਚਾਹੀਦੀ ਹੈ ਜਾਨਵਰ ਨੂੰ, ਉਹ ਹਦਾਇਤਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ, ਬਹੁਤ ਖਾਸ ਜ਼ਰੂਰੀ ਚੀਜ਼ ਹੈਗੀ ਹੈ, ਉਹ ਇਹ ਹੈ ਕਿ ਜਿਹੜੀ ਵੈਕਸੀਨ ਜਦੋਂ ਅਸੀਂ ਦੁਕਾਨ ਤੋਂ ਘਰ ਲੈ ਕੇ ਆਉਣੀ ਜੇ ਜਾਂ ਫਿਰ ਸਰਕਾਰੀ ਮੁਲਾਜ਼ਮ ਜਦੋਂ ਵੈਕਸੀਨ ਘਰਾਂ ਚ ਲੈ ਕੇ ਆਉਂਦੇ ਉਹ ਵੈਕਸੀਨ ਜਿਹੜੀ ਕੋਲਡ ਚੇਨ ਮੇਨਟੇਨ ਕੀਤੀ ਹੋਣੀ ਚਾਹੀਦੀ ਹੈ। ਕੋਲਡ ਚੇਨ ਮੇਨਟੇਨ ਕਰਨ ਦਾ ਮਤਲਬ ਹੈਗਾ ਜੇ ਕਿ ਅਸੀਂ ਉਹਨੂੰ ਜਿਹੜੀ ਵੈਕਸੀਨ ਨੂੰ ਥਰਮਸ ਦੇ ਵਿੱਚ ਬਰਫ਼ ਦੇ ਉੱਤੇ ਰੱਖ ਕੇ ਜਾਂ ਆਈਸ ਪੈਕ ਦੇ ਉੱਤੇ ਰੱਖ ਕੇ ਲੈ ਕੇ ਆਈਏ ਤੇ ਉਹਦਾ ਟੈਂਪਰੇਚਰ ਜਿਹੜਾ 4 ਡਿਗਰੀ ਹੀ ਰਹਿਣਾ ਚਾਹੀਦਾ। ਇਹ ਨਹੀਂ ਹੈ ਕਿ ਅਸੀਂ ਉਹਨੂੰ ਬਾਹਰ ਉਦਾਂ ਹੀ ਵੈਕਸੀਨ ਨੂੰ ਬਾਹਰ ਲੈ ਆਏ ਤੇ ਉਹਨੂੰ ਵੈਕਸੀਨ ਲਗਾ ਦਿੱਤੀ। ਇਹ ਜਿਹੜੇ ਵੈਕਸੀਨ ਲਗਾਈ ਨਾ ਲਗਾਈ ਇੱਕ ਬਰਾਬਰ ਹੋ ਜਾਂਦੀ ਹੈ। ਸੋ ਸਾਨੂੰ ਆਪਣੇ ਪਸ਼ੂਆਂ ਨੂੰ ਬਚਾਉਣ ਲਈ ਇਸ ਗੱਲ ਦਾ ਬਹੁਤ ਜ਼ਿਆਦਾ ਖਾਸ ਕਰਕੇ ਧਿਆਨ ਰੱਖਣਾ ਕਿ ਕੋਲਡ ਚੇਨ ਮੇਨਟੇਨ ਹੋਣੀ ਚਾਹੀਦੀ ਹੈ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਜਿਹੜੀ ਪ੍ਰੀਕੋਸ਼ਨ ਜਿਹੜੇ ਕਿਸਾਨ ਵੀਰਾਂ ਨੂੰ ਰੱਖਣੇ ਚਾਹੀਦੇ ਨੇ ਜਦੋਂ ਵੈਕਸੀਨ ਹੁੰਦੀ ਹੈ, ਇਹ ਦੇਖੋ ਜ਼ਰੂਰ ਧਿਆਨ ਰੱਖੋ ਕਿ ਜਿਹੜਾ ਵੀ ਬੰਦਾ ਚਾਹੇ ਉਹ ਵੈਟਨਰੀ ਇੰਸਪੈਕਟਰ ਹੈ ਚਾਹੇ ਉਹ ਫਾਰਮਾਸਿਸਟ ਹੈ, ਜਿਹੜਾ ਵੀ ਵੈਕਸੀਨ ਲਗਾ ਰਿਹਾ ਉਹ ਹਰ ਜਾਨਵਰ ਨੂੰ ਜਦੋਂ ਵੈਕਸੀਨ ਲਗਾਉਂਦਾ ਉਹ ਵੱਖਰੇ ਵੱਖਰੇ ਜਾਨਵਰ ਨੂੰ ਵੱਖਰੀ ਸੂਈ ਨਾਲ ਟੀਕਾ ਲਗਾਵੇ। ਇਹ ਇੱਕੋ ਸੂਈ ਨਾਲ ਟੀਕਾ ਹਰ ਜਾਨਵਰ ਨੂੰ ਨਹੀਂ ਲਗਾਉਣਾ, ਜੇ ਵੱਖਰੀ ਸੂਈ ਨਾਲ ਟੀਕਾ ਲਗਣਾ ਚਾਹੀਦਾ। ਤੇ ਇਹ ਜਿਹੜਾ ਹੈਗਾ ਮੌਸਮ ਦਾ ਵੀ ਧਿਆਨ ਰੱਖਣਾ ਹੈ, ਜਿੱਦਾਂ ਅੱਜ ਕੱਲ ਕਾਫੀ ਜ਼ਿਆਦਾ ਗਰਮੀ ਹੈਗੀ ਜੇ, ਤੇ ਗਰਮੀ ਦਾ ਕਰਕੇ ਸਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਜਿਹੜਾ ਟੈਂਪਰੇਚਰ ਜਦੋਂ ਘੱਟ ਹੁੰਦਾ ਖਾਸ ਕਰ ਜਾਂ ਬਿਲਕੁਲ ਸਵੇਰੇ ਦਾ ਟਾਈਮ ਜਾਂ ਫਿਰ ਸ਼ਾਮ ਦਾ ਟਾਈਮ ਜਦੋਂ ਗਰਮੀ ਘੱਟ ਹੁੰਦੀ ਹੈ ਉਦੋਂ ਸਾਨੂੰ ਵੈਕਸੀਨ ਲਾਣੀ ਹੈ, ਪਰ ਗਰਮੀ ਚ ਅਸੀਂ ਵੈਕਸੀਨ ਨਹੀਂ ਲਾਣੀ ਕਿਉਂਕਿ ਉਹਦੇ ਨਾਲ ਵੀ ਪਸ਼ੂ ਦੇ ਇੱਕ ਤਰ੍ਹਾਂ ਬੋਝ ਵੱਧਦਾ, ਸਟ੍ਰੈਸ ਵੱਧਦਾ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੋ ਘੱਟ ਸਟ੍ਰੈਸ ਦੇ ਵਿੱਚ ਪਸ਼ੂ ਜਿਹੜਾ ਉਹ ਮਤਲਬ ਕਿ ਰਹੇ। ਇਸ ਕਰਕੇ ਜਿਹੜੀ ਵੈਕਸੀਨੇਸ਼ਨ ਹੈ ਜਾਂ ਤਾਂ ਬਿਲਕੁਲ ਸਵੇਰ ਦੇ ਟਾਈਮ ਕਰੀਏ ਜਾਂ ਫਿਰ ਸ਼ਾਮ ਦੇ ਟਾਈਮ ਕਰੀਏ।
ਤੇ ਜਦੋਂ ਵੀ ਵੈਕਸੀਨ ਲਗਾਣੀ ਹੈ ਅਸੀਂ ਜਦੋਂ ਇੱਕ ਵਾਰੀ ਉਹਨੂੰ ਆਪਾਂ ਖੋਲ ਲਿਆ ਵੈਕਸੀਨ ਨੂੰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਹੀ ਸਾਨੂੰ ਵੈਕਸੀਨ ਲਗਾਉਣੀ ਬਹੁਤ ਜ਼ਰੂਰੀ ਹੈ। ਤੇ ਜਿਹੜੀ ਹਰ ਕੰਪਨੀ ਨੇ ਆਪਣੀ ਹਦਾਇਤ ਦਿੱਤੀ ਉਹ ਤਾਂ ਦੇਖਣੀ ਦੇਖਣੀ ਹੈ, ਪਰ 24 ਘੰਟੇ ਦੇ ਅੰਦਰ ਅੰਦਰ ਉਹ ਵੈਕਸੀਨ ਲੱਗ ਜਾਣੀ।

ਚਾਹੀਦੀ ਹੈ। ਇਸ ਤੋਂ ਜ਼ਿਆਦਾ ਟਾਈਮ ਨਹੀਂ ਹੁਣ ਲਾਣਾ ਚਾਹੀਦਾ ਤੇ ਇਸ ਤਰ੍ਹਾਂ ਸਾਨੂੰ ਅਸੀਂ ਜਿਹੜੀ ਹੈ ਜ਼ਿਆਦਾ ਫਾਇਦਾ ਕਰ ਸਕਦੇ ਹਾਂ। ਤੇ ਕੁਛ ਜਿੱਦਾਂ ਦੀ ਇੱਕ ਹੋਰ ਖਾਸ ਗੱਲ ਹੈ, ਜਿੱਦਾਂ ਆਪਣੇ ਦੇਖਿਆ ਜਾਂਦਾ ਜਦੋਂ ਬਰਸਾਤਾਂ ਆਉਂਦੀਆਂ ਨੇ ਬੋਝ ਵੱਧ ਜਾਂਦਾ ਜਾਨਵਰ ਤੇ, ਤੇ ਉਸ ਤੋਂ ਪਹਿਲਾਂ ਸਾਨੂੰ ਗਲਘੋਟੂ ਦੀ ਬਿਮਾਰੀ ਦੀ ਵੈਕਸੀਨ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਮਈ ਦੇ ਮਹੀਨੇ ਚ ਜਾਂ ਫਿਰ ਜੂਨ ਦੇ ਮਹੀਨੇ ਦੇ ਵਿੱਚ ਇਹ ਵੈਕਸੀਨ ਜ਼ਰੂਰ ਲੱਗ ਜਾਣੀ ਚਾਹੀਦੀ ਹੈ। ਤੇ ਇਸ ਤੋਂ ਬਾਅਦ 20-21 ਦਿਨਾਂ ਦੇ ਵਿੱਚ ਵਿੱਚ ਪਰਸੋ ਦੀ ਵੈਕਸੀਨ ਜਿਹੜੀ ਹੈ ਛੋਟੇ ਬੱਚਿਆਂ ਨੂੰ 3 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਉਹਨਾਂ ਜਾਨਵਰਾਂ ਨੂੰ ਉਹਨਾਂ ਨੂੰ ਲੱਗ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਤਾਂ ਕਿ ਉਹਨਾਂ ਦੇ ਬਾਅਦ ਟਾਈਮ ਉਹਨਾਂ ਕੋਲ ਕਾਫੀ ਹੋਵੇ ਜਾਨਵਰਾਂ ਦੇ ਵਿੱਚ ਜਿਹੜੇ ਐਂਟੀਬਾਡੀਜ਼ ਬਣ ਸਕਣ, ਕਿਉਂਕਿ ਲਗਭਗ ਮਹੀਨਾ ਲੱਗ ਜਾਂਦਾ ਹੈ ਜਦੋਂ ਤੱਕ ਐਂਟੀਬਾਡੀਜ਼ ਬਣਦੀਆਂ ਨੇ। ਸੋ ਇਸ ਤਰ੍ਹਾਂ ਅਸੀਂ ਦੇਖਣਾ ਕਿ ਮਈ ਤੇ ਜੂਨ ਦੇ ਮਹੀਨੇ ਚ ਆਪਾਂ ਗਲਘੋਟੂ ਦੀ ਵੈਕਸੀਨ ਲਗਵਾ ਲਈ, ਉਸ ਤੋਂ ਬਾਅਦ ਅਸੀਂ ਨਵੰਬਰ ਜਾਂ ਦਿਸੰਬਰ ਦੇ ਵਿੱਚ ਦੂਜੀ ਵਾਰੀ 6 ਮਹੀਨੇ ਬਾਅਦ 6 ਮਹੀਨੇ ਦੇ ਅੰਤਰਾਲ ਤੇ ਲਗਾ ਲਈਏ। ਤੇ ਏਦਾਂ ਹੀ ਜਿਹੜੀ ਮੂੰਹ ਖੁਰ ਦੀ ਬਿਮਾਰੀ ਹੈ ਉਹਦੀ ਵੈਕਸੀਨ ਜਿਹੜੀ ਹੈ ਅਕਤੂਬਰ ਤੇ ਨਵੰਬਰ ਚ ਲਗਵਾ ਲਈਏ, ਕਿਉਂਕਿ ਮੂੰਹ ਖੁਰ ਦੀ ਬਿਮਾਰੀ ਜ਼ਿਆਦਾਤਰ ਅਸੀਂ ਸਰਦੀਆਂ ਚ ਦੇਖਦੇ ਹਾਂ। ਤੇ ਇਹ ਜਿਹੜੀ ਹੈਗੀ ਅਕਤੂਬਰ ਤੇ ਨਵੰਬਰ ਦੇ ਵਿੱਚ ਲਗਾ ਦਿੱਤੀ ਜਾਵੇ ਗਲਘੋਟੂ ਦੀ ਬਿਮਾਰੀ ਦੇ ਟੀਕਾਕਰਨ ਤੋਂ ਪਹਿਲਾਂ। ਤੇ ਇਹਨਾਂ ਦੋਨਾਂ ਟੀਕਾਕਰਨ ਦਾ ਅੰਤਰਾਲ ਜਿਹੜਾ ਹੈਗਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਲਗਭਗ 14 ਤੋਂ 21 ਦਿਨ ਦਾ ਘੱਟੋ ਘੱਟ ਹੋਣਾ ਚਾਹੀਦਾ। ਤੇ ਫਿਰ ਕਿਸਾਨ ਵੀਰ ਨੇ ਇੱਕ ਹੋਰ ਬਹੁਤ ਜਿਹੜੀ ਇੰਪੋਰਟੈਂਟ ਗੱਲ ਹੈ, ਉਹਨਾਂ ਨੂੰ ਇੱਕ ਰਿਕਾਰਡ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਰਿਕਾਰਡ ਮੇਨਟੇਨ ਕਰਨ ਦਾ ਇਹ ਫਾਇਦਾ ਹੁੰਦਾ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਤਰੀਕ ਨੂੰ ਤੇ ਕਿਹੜੇ ਮਹੀਨੇ ਚ ਅਸੀਂ ਕਿਹੜੇ ਟੀਕਾਕਰਨ ਕੀਤਾ। ਤੇ ਉਸ ਹਿਸਾਬ ਨਾਲ ਕਿਸਾਨ ਵੀਰ ਚੁਕੰਨੇ ਰਹਿਣ ਤੇ ਟਾਈਮ ਨਾ ਖੁੰਝੇ, ਇਸ ਨਾਲ ਅਸੀਂ ਟਾਈਮ ਸਿਰ ਦੂਜਾ ਜਿਹੜਾ ਡੋਜ਼ ਹੈ ਉਹ ਵੈਕਸੀਨ ਦੀ ਲਗਾ ਸਕੀਏ। ਸੋ ਇਹ ਥੋੜੀਆਂ ਜਿਹੀਆਂ ਖਾਸ ਗੱਲਾਂ ਨੇ ਜਿਹੜੀ ਕਿ ਕਿਸਾਨ ਵੀਰ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਜਦੋਂ ਵੀ ਉਹਨਾਂ ਨੇ ਵੈਕਸੀਨੇਸ਼ਨ ਕਰਨੀ ਹੈ।

ਸਰਕਾਰੀ ਅਦਾਰੇ ਦਾ ਫੈਂਟਾਸਟਿਕ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਦਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫਾਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸੁਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

0: ਹਾਂਜੀ ਗੁੜੀਆ ਰਾਮ ਜੀ, ਸੋਹਣੀ ਜੀ ਜਾਣਕਾਰੀ। ਕੱਲ ਦਾ ਕੀ ਪ੍ਰੋਗਰਾਮ ਹੈ?
1: ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਝੋਨੇ ਦੀ ਸਿੱਧੀ ਬਿਜਾਈ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
0: ਜੀ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿਚ ਇਕ ਰੂਪਕ ਸੁਣਾਵਾਂਗੇ, ਕਾਦਰ ਦੀ ਕੁਦਰਤ
1: ਜੀ।
0: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਕੁਝ ਏਦਾਂ ਦਾ ਹੀ ਹੈ ਤੇ ਰਾਮਾ ਮਹਿਮਾ ਜਿਹਾ ਹੈ। ਆਪਾਂ ਚੱਲੀਏ ਜੀ। ਜੈ

0: ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹੋ। ਸ਼ਾਮ ਦੇ 7 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਹਿਲਾਂ ਬਾਤ ਸੁਣੋਗੇ ਪੰਜਾਬੀ ਚ ਖਬਰਾਂ।
1: ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਪ ਮਾਲੀ ਤਾਲ ਮਲੇ ਸ਼ਾਖਾਈ ਅੰਤ ਪੂਰਾ ਪ੍ਰਹਿਕ ਤੇ ਬਾਸਨ ਅੰਤਰ ਕਾ ਪਾਈ ਛੋਡੀ ਲੈ ਪਾਖੰਡਾ ਨਾਮ ਲਿਆ ਜੈ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨੇ ਵਾਚ ਰਿਵਗਾਇਣ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਲ ਉਹਨਾਂ ਭੇ ਆਇਆ ਹੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਅਨਖ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਰਿਜਕ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਲੇ ਪੂਜੈ ਪ੍ਰਾਨ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਪੁਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਤ ਸਾਡਾ ਫਿੱਟੈ ਤਨ ਫਿੱਟੈ ਫੀੜ ਕਰੇਨ ਮਨ ਜੂਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਕਹੋ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚ

ਕੌੜੀ ਚਿੱਟੇ ਅੰਦਰ ਸਭ ਕੋ ਵੇਖਣ ਤਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦੇ ਲਾਏਂਦਾ ਨਦਰੂ ਪੱਠੀ ਜੇਕਰੇ ਸੁਲਤਾਨਾ।

ਜੋ ਜੋ ਰੂਹ ਸਿਰਨਾਮ ਨਹੀਂ ਆਵੇ ਵਾਰੋ ਵਾ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਤੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਤੋਂ ਸੂਤੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਪੇਤਲਾ ਨੀ ਪਾਉਣ ਵੇਗ ਹਰ ਰੰਗੀ ਹਰ ਵਸਵਾਰਿਆ।

0: ਨਹੀਂ ਹਾਰਿਆ ਕਰ ਮੈਂ ਸਾਰਿਆ ਵੇਖ ਮਹਿਲਤ ਮਰਨ ਵਿਸਾਰਿਆ ਡਰ ਆਈ ਜੋਵਨ ਹਾਰਿਆ ਜੋਵਨ ਹਾਰਿਆ ਜੋਵਨ ਹਾਰਿਆ
1: ਤੇਰੇ ਪੁਲਾਣੇ ਪੌਣ ਦੇ ਘਰ ਅੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਨ ਭਾਮ

ਜੇਕਰ ਸੂਤਕ ਮੰਨੀਏ ਸੱਤਾ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਦੀ ਆਵਾਜ਼ ਰੱਖੋ ਪਹਿਲਾ।

0: ਨਾਨਕ ਸੂਤ ਕੇ ਉਨਾ ਉਤਰੈ ਗਿਆਨ ਉਤਾਰੈ ਧੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤੈ ਪਰ ਧਨ ਰੂ, ਕੰਨੀ ਸੂਤਕ ਕੰਨ ਪੈ ਰਾਇਤ ਬਾੜੀ ਖਾ, ਨਾਨਕ ਹੰਸਾ ਆਦਮੀ ਬਧੇ ਜੰਪੁਰ ਜਾਹੇ ਮਹੱਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲੱਗੇ।

ਜਿਨੀ ਗੁਰਮੁਖ ਬੁਝਿਆ ਨਾਨਕ ਜਿਨੀ ਗੁਰਮੁਖ ਬੁਝਿਆ ਤੇਰਾ ਸੁਪਨਾ ਹੈ ਪੌੜੀ ਸਤਿਗੁਰ ਵੱਡਾ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਦਰੀ ਆਈਆਂ ਜਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨਾ ਨਿਦ ਪਾਈਆਂ ਸਹਿ ਤੁੱਠੇ ਨਾ